0: ਆਪਣੇ ਵਡਿਆਈ ਨਾਨਕ ਸਭ ਨਹਿ ਰਿਆ ਸਮਾਈ
1: ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਾਵੇ
0: ਰਾਖੇ ਪ੍ਰਭਾਵੇ ਤਾਂ ਹਰ ਗੁਣ ਪਾਖੇ
1: ਪ੍ਰਭਾਵੇ ਤਾਂ ਪਤਿਤ ਉਦਾਰੇ।

0: कबहु अपीरत महावे कबहु पला पला कहावे।
1: गुर प्रसाद नानक।

0: ਤਰਕਪਾਤੀ ਹੋਵਤ ਸਵਾਨ
1: ਜੋ ਜਨ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ
0: ਆਪਕ ਸੋ ਕੁਰਵੰਤ ਕਹਾਵੈ ਜਨ ਮਰੈ ਵੋ ਜੋਨ ਪਰਮਾਵੈ
1: ਧਨ ਤੁਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ
0: ਜਿਸਕੇ ਹਿਰਦੇ ਗਰੀਬੀ ਵਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਕਰ ਪਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੈ
0: ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ
1: ਸਭ ਤੇ ਆਪ ਜਾਣੈ ਬਲਵੰਤ ਕਿਨਮੈ ਹੋਏ ਜਾਏ ਪਸੰਮੰਤ
0: ਵਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ
0: ਕੋਟ ਕਰਮ ਕਰੇ ਹੋ ਧਾਰੇ ਸਰਮ ਸਗਲੇ ਵਿਰਥਾਰੇ
1: ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ

0: ਸੰਤਨ ਕੇ ਦੁਖਨ ਤਿਸਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਦੁਖੀ ਕਾ ਥਾਉ ਕੋ ਨਾਹੈ ਨਾਨਕ ਸੰਤ ਪਾਵੇ ਤਾਂ ਹੋਏ ਬੀਗਤ ਪਾਹ
1: ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਡ ਕੰਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ

0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ।
0: ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸ।

0: ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੈ ਸੁਖੀ
1: ਏਕੋ ਏਕ ਏਕ ਪਛਾਣੇ ਇਤੂਤ ਕੀ ਉਹ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ

0: ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ।
1: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ।
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ।
1: ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਰਥਾਪ ਥਾਪ।
0: ਅਵਨਾਸੀ

0: ਪਾਵਰ ਤਿਆਗ ਤੂੰ ਤਿਸੈ ਚਿਤਾਰ।
1: ਜੋ ਕਛ ਕਰੇ ਸੋਈ ਸੁਖਮਾਨ, ਭੂਲਾ ਕਾਏ ਫਰੇ ਅਜਾਨ।
0: ਕੌਣ ਬਸਤ ਆਈ ਤੇਰੇ ਸੰਗ, ਲੁੱਟ ਰਹੋ ਰਸ ਲੋਭੀ ਪਤੰਗ।
1: ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਸਥਿਤੀ ਕਰ ਜਾਹੇ।
0: ਜਿਸ ਵਖਰ ਕੋ ਲੈਣ ਤੂੰ ਆਇਆ, ਨਾਮ ਸੰਤ ਰਾਮ ਨਾਮ ਸੰਤ

0: ਵਪਾਰ ਨਾਨਕ ਤਾਂ ਕਹਿ ਸਤ ਬਲਿਹਾਰ
1: ਚਰਨ ਸਾਧ ਕੀ ਤੋਇ ਤੋਇ ਪਿਓ ਅਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਤੋਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰਿ

0: ਆਪੇ ਦਾਨਾ ਗਹਿਰ ਗਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ
0: ਆ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਅਰਨਾਓ
1: ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ
0: ਅਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ
1: ਅਨਦ ਰੂਪ ਮੰਗਲ ਸਮਝਾ ਕੈ ਸਰਬ ਥੋਕ ਸੁਣੀਏ ਕਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਸਪੀਸਰ ਗ੍ਰਹਿਸਥ ਮੈਂ ਭੋਗੀ
1: ਧਿਆਇ ਧਿਆਇ ਭਗਤੇ ਸੁਖਾਇਆ ਨਾਨਕ ਤਿਸ ਪੁਰਖਾ ਕਿਨੈ ਅੰਤ ਨਾ ਪਾਇਆ
0: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਬਗਾਹੇ
1: ਪਿਤਾ ਕਾ ਜਨਮ ਕਹਿ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੈ ਸੇ
1: ਕਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ

0: ਨਾਨਾ ਬਿਲ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ।
1: ਸਭ ਕਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ।
0: ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ।
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ।
0: ਨਾਮ ਕੇ ਤਾਰੇ ਆਕਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ।
1: ਨਾਮ ਕੇ ਤਾਰੇ ਪੁਰਿਆ ਸਭ ਪਵਨ, ਨਾਮ ਕੇ ਸੰਗ ਉਤਰੇ ਸੁਨ ਸਰਵਨ।
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ।
1: ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ।
1: ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ।
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕੇ ਹਿਰਦੈ ਪ੍ਰਵੇਸ਼।
1: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ।
0: ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ।
1: ਜਿਸ ਕੀ ਸ੍ਰਿਸ਼ਟੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ।
0: ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋਤਿਸ ਭਾਵੈ ਸੋ ਵਰਤੀਆ।
1: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੁਝਿਆ ਤਸਾਇਆ ਸਵਾਦ।
0: ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ।
1: ਓਏ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ।
0: ਜਨ ਕਾ ਸੇਵਕ ਸੋ ਬਡ ਭਾਗੀ, ਜਨ ਕੈ ਸੰਗ

0: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਨ ਹਾਰ,
0: ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
1: ਸਬਦ ਸਤ ਸਤ ਪ੍ਰਭ ਭਗਤਾ, ਫੁਰਤ ਸਤ ਸਤ ਜਸ ਸੁਨਤਾ,
0: ਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ,
0: ਜਾਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਪੈਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ

0: ਜਪ ਨਾਨਕ ਪ੍ਰਭ ਅਲਖ ਬਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਉਹ ਮਨ ਤੰਤਰ ਪੀਏ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਛ ਅਵਰ ਨਾਹੀਂ ਦਿਸਟਾਇਆ
1: ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ
0: ਨਾਮ

सुतुमीत कुटुंब बनता इनते कहो तुम कवन सनाथा।

0: ਪਾਵੋ, ਮਨ ਇੱਛੇ ਨਾਨਕ ਫਲ ਪਾਵੋ।
1: ਹਲਤ ਪਲਤ ਲੋਇ ਲਿਹੋ ਸਵਾਰ, ਰਾਮ ਮੰਤਰ ਉਧਾਰ।
0: ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤੇ ਸਾਚ ਪਰਿਖਿਆ।

0: ਸਦੀ
1: ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਗਾ ਮਿਠਾ
0: ਸਗਲ ਸਮਗਰੀ ਕਸ ਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ।

0: ਸਭ ਰਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਚਨ ਸਾਧੂ ਸਭ ਕਹਿਤ ਅੰਤਰ ਬਸੇ ਬਾਹਰ ਕੀ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ
0: ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਇੱਕ ਅੰਕਾਰ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ
0: ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬਜਾ

0: ਆਪ ਸੱਚ ਧਾਰੀ ਸਭ ਸੱਚ ਓਤ ਪੋਤ ਆਪਣ ਸੰਗਰਾਚ
1: ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ।

0: ਭਗਤ ਵਲੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ।

0: ਕਰੇ ਬੋ ਸਿਮਰਤ ਸਾਸਤਰੀ ਕਰ ਕਿਰਿਆ ਘਟ ਕਰਮ ਕਰਨ ਤਾ
1: ਸ੍ਰੀ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ
0: ਤੂੰ ਆਦਿ ਪੁਰਖ ਪਰੰਪਰਾ।

0: ਜਿਸ ਤਨ ਚਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ
1: ਵੇਦ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸ਼ਵਤ ਸਕੈ ਨ ਕੋਈ
0: ਏਕ ਪਾਰ ਜਿੰਤ ਮੈਂ ਸੰਪਾਰਾ ਕਾਲ ਫਾਂਸ ਤੇ ਤਾਹੇ ਉਬਾਰਾ
1: ਜਿਨਰ ਨਾਮ ਤਿਹਾਰੋ ਕਹਾ ਦਾਰ ਦੁਸ਼ ਦੋਗ ਤੇ ਰਹਾ
0: ਕਰਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਤੈ ਲਿਹੋ ਉਬਾਰੀ
1: ਸਰਬ ਠਾਰ ਮੋਹੋ ਸਹਾਈ ਦੁਸ਼ ਦੋਗ ਤੇ ਲਿਹੋ ਬਚਾਈ
0: ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਥਾ
1: ਕਿਰਪਿਕ ਸਕਲ ਦੇਹ ਕੋ ਹਰਤਾ ਦੁਸ਼ ਦੋਗਿਆਂ ਕੋ ਸ਼ੈ ਕਰਤਾ
0: ਸ੍ਰੀ ਅਸਤੁਰ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ
1: ਮਨ ਬਾਂਚਤ ਫਲ ਪਾਵੈ ਸੋਈ ਦੁਖ ਨਕ ਸਭ ਆਪਤ ਕੋਈ
0: ਅੜੇਲ ਸੁਣੈ ਗੁਮ ਜੋ ਯਾਹੇ ਸੁਰਸ ਨਾ ਪਾਵੈ
1: ਸੁਣੈ ਮੂੜ ਚਿਤ ਲਾਇ ਚਤੁਰਤਾ ਆਵੈ
0: ਦੁਖ ਦਰਦ ਪਉ ਨਿਕ ਨ ਤਿਨ ਨਰ ਕੇ ਰਹੈ
1: ਹੋ ਜੋ ਯਾ ਕੀ ਇਕ ਬਾਰ ਚਾਪੈ ਕੋ ਕਹਿ ਚਾਪੈ
0: ਸੰਬਟ ਸਤਰ ਸਹਸ ਪਣਿਜੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦਿਨ ਬੁੱਧਵਾਰ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਬੱਚਿਆਂ ਵੱਲੋਂ ਸੋ ਦਾ ਰਹਿਰਾਸ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਅੱਜ ਦੇ ਜੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਹੈ, ਭਾਈ ਹਰਪ੍ਰੀਤ ਸਿੰਘ, ਮਨਜੋਤ ਸਿੰਘ, ਸ਼ਰਨਜੀਤ ਸਿੰਘ, ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਕੌਰ, ਕਸ਼ਮੀਰ ਕੌਰ, ਗੁਰਵੀਰ ਸਿੰਘ, ਸਮੂਹ ਗੁਰੂ ਪਿਆਰਿਆਂ ਨੇ ਇਹ ਸੇਵਾ ਪ੍ਰਾਪਤ ਕੀਤੀ ਹੈ। ਉਸ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੋ ਬੇਨਤੀ ਹੈ, ਕੱਲ੍ਹ ਦਿਨ ਵੀਰਵਾਰ ਸੰਗਰਾਂਦ ਦਾ ਦਿਹਾੜਾ ਹੈ, ਅੱਸੂ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਵੇਰੇ 9 ਵਜੇ 12 ਮਾਹ ਬਾਣੀ ਦੇ ਜਾਪ ਆਰੰਭ ਹੋਣਗੇ, ਉਪਰੰਤ ਗੁਰਬਾਣੀ ਕੀਰਤਨ ਹੋਣਗੇ, ਅਰਦਾਸ ਹੋਏਗੀ। ਸਮੂਹ ਸੰਗਤਾਂ ਨੇ ਕੱਲ੍ਹ ਦਿਨ ਦੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਤਨੀ ਸੇਵਾ ਪਰਿਵਾਰ ਨੂੰ ਕਰਨੀ ਚਾਹੁੰਦੇ ਸਰ ਅਰਜੋ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦੇ ਰਸਲਾਂ ਦੁਆਰਾ ਕੁਛ ਸਮਾਂ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਪਾਤਸ਼ਾਹ ਕਿਰਪਾ ਕਰਨ, ਸਮੂਹ ਜਥੇ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ। ਬੇਨਤੀ ਹੈ ਕਿ ਕੱਲ੍ਹ ਦਿਨ ਵੀਰਵਾਰ ਅੱਸੂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਵੇਰੇ 9 ਵਜੇ 12 ਮਹਾਬਾਣੀ ਦੇ ਜਾਪ ਆਰੰਭ ਹੋਣਗੇ, ਉਪਰੰਤ ਗੁਰਬਾਣੀ ਕੀਰਤਨ ਹੋਣਗੇ। ਸਮੂਹ ਸੰਗਤਾਂ ਨੇ ਗੁਰੂ ਘਰ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਹੈ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਹੁਣਾਂ ਪਾਸੋਂ ਲੜੀਵਾਰ ਜੋ ਕਥਾ ਚੱਲ ਰਹੀ ਹੈ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ

ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤ ਪੰਚ ਬੇਕਾਰ ਤਿੰਨ ਸੰਤਨ ਕ ਬੰਦਨਾ ਸਿਰ ਚਰਨਨ ਕਰ ਧਾਰ ਏਕੰਕਾਰ ਸਤਿਗੁਰੂ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਬਹੁਤ ਵਡਭਾਗੀ ਹੋ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਆਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਜੀਵਨ ਦਾ ਰਸ ਆਨੰਦ ਪ੍ਰਾਪਤ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗੁਰੂ ਕੇ ਚਰਣਾਂ ਵਿੱਚ ਗੁਰੂ ਇਤਿਹਾਸ ਦੁਆਰਾ ਹਾਜ਼ਰੀ ਭਰੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਦਿੱਲੀ ਬਾਦਸ਼ਾਹ ਜਹਾਂਗੀਰ ਕੋਲ ਪਹੁੰਚੇ ਨੇ। ਬਾਦਸ਼ਾਹ ਨੇ ਸਤਿਗੁਰੂ ਜੀ ਦਾ ਬੜਾ ਅਦਬ ਸਤਿਕਾਰ ਕੀਤਾ ਹੈ। ਜਿੱਥੇ ਇਸ ਦੀ ਕਚਹਿਰੀ ਹੈ ਉੱਥੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਅਤੇ ਸੋਹਣੀ ਵਿਛਾਈ ਇਸ ਨੇ ਕਰਵਾਈ ਹੈ। ਉਸ ਦੇ ਉੱਪਰ ਸਤਿਗੁਰੂ ਜੀ ਨੂੰ ਆਸਣ ਕਰਵਾਇਆ ਹੈ, ਦਰਬਾਰ ਲੱਗਿਆ ਹੈ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਮੈਨੂੰ ਪ੍ਰਾਣਾਂ ਦਾ ਦਾਨ ਬਖਸ਼ਿਸ਼ ਕੀਤਾ ਹੈ, ਨਵਾਂ ਜੀਵਨ ਦਿੱਤਾ ਹੈ। ਮੈਂ ਆਪ ਜੀ ਦਾ ਇਹ ਪਰਉਪਕਾਰ ਕਦੇ ਵੀ ਨਹੀਂ ਭੁੱਲ ਸਕਦਾ। ਰਾਤ ਦੇ ਸਮੇਂ ਜਦੋਂ ਮੈਨੂੰ ਸ਼ੇਰਾਂ ਨੇ ਆ ਕੇ ਡਰਾਇਆ, ਉਸ ਸਮੇਂ ਜਦੋਂ ਮੈਂ ਤੁਹਾਨੂੰ ਯਾਦ ਕੀਤਾ ਹੈ ਅਤੇ ਉਸ ਵੇਲੇ ਵੀ ਆਪ ਜੀ ਨੇ ਮੇਰੀ ਰੱਖਿਆ ਕੀਤੀ ਹੈ। ਮੇਰੇ ਵਾਸਤੇ ਆਪ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਜਾਪ ਕੀਤਾ, ਜਿਸ ਕਰਕੇ ਮੈਨੂੰ ਕੋਈ ਵੀ ਦੁੱਖ ਨਹੀਂ ਪ੍ਰਾਪਤ ਹੋਇਆ। ਆਪ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸਤਿਗੁਰੂ ਜੀ ਦੇ ਨਾਲ ਇਸ ਤਰ੍ਹਾਂ ਵਿਚਾਰ ਕਰ ਰਿਹਾ ਬਾਦਸ਼ਾਹ। ਸਤਿਗੁਰੂ ਜੀ ਦੇ ਹੱਥ ਵਿੱਚ ਇੱਕ ਬਹੁਤ ਕੀਮਤੀ ਮਾਲਾ ਹੈ ਜਿਸ 'ਤੇ ਮਣਕੇ ਬੜੇ ਸੋਹਣੇ ਨੇ। ਸਤਿਗੁਰੂ ਜੀ ਜਦੋਂ ਇਸ ਦੇ ਨਾਲ ਗੱਲ ਕਰ ਰਹੇ ਸਨ, ਉਸ ਵੇਲੇ ਆਪਣੇ ਹੱਥਾਂ ਨੂੰ ਜਦੋਂ ਸਤਿਗੁਰੂ ਜੀ ਨੇ ਉੱਪਰ ਕੀਤਾ, ਉਸ ਮਾਲਾ ਨੂੰ ਵੇਖ ਕਰਕੇ ਇਹਦੇ ਮਨ ਵਿੱਚ ਲਾਲਚ ਆਇਆ ਅਤੇ ਇਹਨੇ ਬੇਨਤੀ ਕੀਤੀ, ਮਹਾਰਾਜ ਜੋ ਆਪ ਜੀ ਨੇ ਆਪਣੇ ਹੱਥ ਵਿੱਚ ਮਾਲਾ ਪਾਈ ਹੈ ਇਹ ਬਹੁਤ ਕੀਮਤੀ ਨਜ਼ਰ ਆਉਂਦੀ ਹੈ, ਇਹਦੇ ਮੋਤੀ ਬਹੁਤ ਸੋਹਣੇ ਨੇ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਐਸੀ ਮਾਲਾ ਨਹੀਂ ਦੇਖੀ ਜਿਹੜੀ ਮਾਲਾ ਤੁਹਾਡੇ ਕੋਲ ਹੈ। ਮੇਰੀ ਇੱਛਾ ਹੈ ਕਿ ਇਸ ਮਾਲਾ ਦੇ ਵਿੱਚੋਂ ਤੁਸੀਂ ਮੈਨੂੰ ਇੱਕ ਮਣਕਾ ਦੇ ਦੇਵੋ, ਮੈਂ ਆਪਣੀ ਤਸਬੀਹ ਦੇ ਵਿੱਚ ਉਸਨੂੰ ਮੇਰੂ ਮਣਕਾ ਬਣਾ ਕੇ ਰੱਖਾਂਗਾ ਅਤੇ ਜਿਸ ਦੇ ਨਾਲ ਹਮੇਸ਼ਾ ਤੁਹਾਡੀ ਯਾਦ ਮੇਰੇ ਜੀਵਨ ਦੇ ਵਿੱਚ ਬਣੀ ਰਹੇਗੀ, ਜਿਸ ਨੂੰ ਦੇਖ ਕੇ ਮੈਨੂੰ ਤੁਹਾਡੇ ਦਰਸ਼ਨ ਵੀ ਹੁੰਦੇ ਰਹਿਣਗੇ ਅਤੇ ਮੇਰੇ ਅੰਦਰ ਇੱਕ ਜਿਹੜਾ ਡਰ ਹੈ ਉਹ ਵੀ ਖਤਮ ਹੋ ਜਾਵੇਗਾ। ਮਹਾਰਾਜ ਜੀ ਨੇ ਕਿਹਾ ਕਿ ਇਹ ਜਿਹੜੀ ਮਾਲਾ ਹੈ ਨਾ, ਇਸ ਮਾਲਾ ਦੇ ਨਾਲ ਦੀ ਇੱਕ ਮਾਲਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਸੀ ਜਦੋਂ ਉਹ ਤੇਰੇ ਕੋਲ ਆਏ, ਅਤੇ ਜਦੋਂ ਤੂੰ ਉਹਨਾਂ ਨੂੰ ਚੰਦੂ ਦੇ ਘਰ ਵਿੱਚ ਭੇਜਿਆ ਉਸ ਸਮੇਂ ਉਹ ਮਾਲਾ ਉਹਨਾਂ ਦੇ ਕੋਲ ਸੀ, ਪਰ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਉਹ ਮਾਲਾ ਹੈ ਨਾ ਉਹ ਚੰਦੂ ਦੇ ਕੋਲ ਹੀ ਰਹੀ ਹੈ, ਜਿਸ ਦੇ ਬਾਬਤ ਚੰਦੂ ਨੇ ਤੈਨੂੰ ਦੱਸਿਆ ਨਹੀਂ। ਜੇ ਤੂੰ ਚਾਹੁੰਦਾ ਹੈ ਕਿ ਐਸਾ ਮਣਕਾ ਤੈਨੂੰ ਪ੍ਰਾਪਤ ਹੋਵੇ ਤਾਂ ਤੂੰ ਆਪਣੇ ਵਜ਼ੀਰ ਚੰਦੂ ਦੇ ਕੋਲੋਂ ਉਹ ਮਾਲਾ ਮੰਗਵਾ ਕੇ ਉਸਦਾ ਮਣਕਾ ਪ੍ਰਾਪਤ ਕਰ ਸਕਦਾ ਹੈ। ਇਹ ਸਤਿਗੁਰੂ ਜੀ ਨੇ ਵਚਨ ਕਹੇ ਨੇ। ਇੱਥੇ ਤੱਕ ਆਪਾਂ ਕੱਲ੍ਹ ਇਹ ਕਥਾ ਸਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਇਹ ਪ੍ਰਸੰਗ ਆਰੰਭ ਹੋ ਰਹੇ ਨੇ।

0: ਪਾਤਸ਼ਾਹ ਜਹਾਂਗੀਰ, ਜੇ ਤੈਨੂੰ ਜ਼ਰੂਰੀ ਹੀ ਐਸਾ ਮਣਕਾ ਚਾਹੀਦਾ ਹੈ ਤਾਂ ਤੂੰ ਆਪਣੇ ਵਜ਼ੀਰ ਚੰਦੂ ਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੀਮਤੀ ਜਿਹੜੀ ਮਾਲ ਹੈ ਉਸਦਾ ਮਣਕਾ ਮੰਗਵਾਉਣਾ ਕਰ।
1: ਵੱਡੇ ਗੁਰੂ ਕੇ ਘਰ ਮੈਂ ਜੋਈ,
0: ਜੋ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਲ ਵਿੱਚ ਮਾਲਾ ਸੀ, ਉਸ ਮਾਲਾ ਦਾ ਮਣਕਾ

0: ਦਾਸ ਉਰਤ। ਸਤਿਗੁਰੂ ਜੀ ਨੇ ਜਦੋਂ ਸੁਣਿਆ, ਸਤਿਗੁਰੂ ਜੀ ਦਾ ਇਹ ਜਦੋਂ ਇਸਨੇ ਵਚਨ ਸੁਣਿਆ ਤੇ ਇਹਦੇ ਮਨ ਵਿੱਚ ਡਰ ਪੈਦਾ ਹੋਇਆ ਹੈ।
1: ਪਾਠ ਨਰ ਚੰਦੂ ਨਿਕਟ ਬੁਲਾਵਾ।
0: ਉਸ ਵੇਲੇ ਫਿਰ ਇਸਨੇ ਆਪਣਾ ਇੱਕ ਮਨੁੱਖ ਭੇਜਿਆ, ਚੰਦੂ ਨੂੰ ਪਾਸ ਬੁਲਾਇਆ ਹੈ।
1: ਗੋਰ ਘਰ ਵਿਖੇ ਸਿਮਰਨੇ ਦਿਸ ਕੋ,
0: ਗੋਰ ਘਰ ਵਿਖੇ ਸਿਮਰਨੋ ਦਿਸ ਕੋ। ਬਾਦਸ਼ਾਹ ਨੇ ਜੋ ਸਤਿਗੁਰੂ ਜੀ ਦੇ ਹੱਥ ਵਿੱਚ ਬਹੁਤ ਕੀਮਤੀ ਮਾਲਾ ਹੈ, ਸਿਮਰਨ ਹੈ ਨਾ, ਉਸ ਵੱਲ ਇਸ਼ਾਰਾ ਕਰਕੇ
1: ਕਰ ਸਾਰਤ ਭਾਖਿਓ ਬਚ ਤਿਸ ਕੋ,
0: ਤੇ ਉਸ ਵੱਲ ਇਸ਼ਾਰਾ ਕਰਕੇ ਬਾਦਸ਼ਾਹ ਨੇ ਚੰਦੂ ਨੂੰ ਇਹ ਗੱਲ ਕਹੀ ਹੈ।
1: ਇਨਕੈ ਸਮ ਮਨਕਾ ਜੋ ਹੋਏ,
0: ਕਿ ਇਸ ਮਾਲਾ ਦੇ ਮਣਕਿਆਂ ਦੇ ਸਮਾਨ ਜੇ ਕੋਈ ਮਣਕਾ ਤੇਰੀ ਕੋਲ ਹੈ।
1: ਹਮਕੋ ਆਨ ਦੀਜੀਐ ਸੋਈ।
0: ਬਾਦਸ਼ਾਹ ਚੰਦੂ ਨੂੰ ਕਹਿੰਦਾ ਹੈ ਕਿ ਉਹ ਜਿਹੜਾ ਮਣਕਾ ਹੈ ਨਾ, ਹੁਣੇ ਮੈਨੂੰ ਤੂੰ ਲਿਆ ਕੇ ਦੇਣਾ ਕਰ।
1: ਸੁਣ ਚੰਦੂ ਕਰ ਜੋਰ ਉਚਾਰਾ।
0: ਬਾਦਸ਼ਾਹ ਦੀ ਗੱਲ ਸੁਣ ਕੇ ਸਤਸੰਗਤ ਜੀ, ਚੰਦੂ ਨੇ ਹੱਥ ਜੋੜੇ ਅਤੇ ਬਾਦਸ਼ਾਹ ਨੂੰ ਇਸ ਤਰ੍ਹਾਂ ਕਿਹਾ ਹੈ,
1: ਲੀਜੇ ਇਸ ਤੇ ਕੀਮਤ ਭਾਰਾ,
0: ਤੇ ਇਸ ਤੋਂ ਵੀ ਬਹੁਤ ਕੀਮਤੀ ਮੇਰੇ ਕੋਲ ਮਾਲਾ ਹੈ, ਇਸ ਤੋਂ ਵੀ ਕੀਮਤੀ ਮਣਕਿਆਂ ਵਾਲੀ ਮੇਰੇ ਕੋਲ ਮਾਲਾ ਹੈ, ਅਤੇ ਮੈਂ ਉਸ ਮਾਲਾ ਦੇ ਵਿੱਚੋਂ ਤੁਹਾਨੂੰ ਇੱਕ

0: ਉਸ ਸਮੇਂ ਇਸ ਨੇ ਆਪਣੇ ਸੇਵਕ ਨੂੰ ਕਿਹਾ ਕਿ ਉਹ ਮਾਲਾ ਜਿੱਥੇ ਰੱਖੀ ਹੈ ਨਾ ਉਸ ਨੂੰ ਇਸ ਸਮੇਂ ਕੱਢ ਕੇ ਲਿਆਵੋ।
1: ਦਾਸ ਗਿਓ ਜਹਿ ਦਸਤ ਖਜ਼ਾਨਾ,
0: ਜਿੱਥੇ ਇਸ ਨੇ ਖਜ਼ਾਨਾ ਦੱਬਿਆ ਹੋਇਆ ਸੀ, ਕੀਮਤੀ ਵਸਤੂਆਂ ਲੁਕੋ ਕੇ ਰੱਖੀਆਂ ਸਨ। ਚੰਦੂ ਦੀ ਗੱਲ ਸੁਣ ਕੇ ਉਸੇ ਵੇਲੇ ਸ਼ਿਵਕ ਉਸ ਅਸਥਾਨ ਤੇ ਗਿਆ ਹੈ।
1: ਸੋਜਿਤ ਭਏ ਨਾ ਪ੍ਰਾਪਤ ਪਾਨਾ,
0: ਉਸਨੇ ਬੜਾ ਯਤਨ ਕੀਤਾ ਹੈ ਉਸ ਮਾਲਾ ਨੂੰ ਲੱਭਣ ਵਾਸਤੇ, ਪਰ ਉਹ ਮਾਲਾ ਇਸ ਨੂੰ ਪ੍ਰਾਪਤ ਨਹੀਂ ਹੋਈ।
1: ਧਰੀ ਹੁਤੀ ਜਿਸ ਥਾਨ ਮਝਾਰੀ,
0: ਸਤਸੰਗਤ ਜੀ ਜਿਸ ਥਾਨ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਲ ਵਾਲੀ ਕੀਮਤੀ ਮਾਲਾ ਲੁਕਾ ਕੇ ਰੱਖੀ ਸੀ।
1: ਮੂਖਕ ਕਾਟਨਕਾਰੀ,
0: ਉਸ ਜਗ੍ਹਾ ਤੋਂ ਨਾ ਮੂਖਕ ਹੁੰਦਾ ਚੂਹਾ, ਚੂਹੇ ਨੇ ਉਸ ਮਾਲਾ ਨੂੰ ਕੱਢ ਕੇ ਤੇ ਕੁਤਰ ਕੇ ਉਸਦੇ ਜਿਹੜੇ ਮਣਕੇ ਸਨ ਉਹਨਾਂ ਨੂੰ

0: ਮੱਛੀਆਂ ਦੀ ਛੋਟੀ ਛੋਟੀ ਟੁਕੜੇ ਉੱਥੇ ਪਏ ਦੇਖੇ ਹਨ।
1: ਆਈ ਦਾਸਨੀ ਬਾਤ ਸੁਣਾਈ,
0: ਉਸ ਸੇਵਕ ਨੇ ਵਾਪਸ ਚੰਦੂ ਦੇ ਕੋਲ ਆ ਕੇ ਇਹ ਗੱਲ ਕਹੀ ਹੈ।
1: ਸੋ ਮੂਖਕ ਨੇ ਕਤਰ ਗਵਾਈ,
0: ਕਹਿਣ ਲੱਗਾ ਕਿ ਦੀਵਾਨ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਲ ਦੀ ਜਿਹੜੀ ਕੀਮਤੀ ਮਾਲਾ ਸੀ, ਉਸਦੇ ਮਣਕਿਆਂ ਨੂੰ ਚੂਹੇ ਨੇ ਕੁਤਰ ਕਰਕੇ ਖਤਮ

0: ਖੋਦਿਆ ਵੀ ਹੈ, ਪੁੱਟਿਆ ਵੀ ਹੈ, ਪਰ ਉੱਥੋਂ ਵੀ ਕੋਈ ਮਣਕਾ ਸਾਬਤ ਪ੍ਰਾਪਤ ਨਹੀਂ ਹੋਇਆ।
1: ਸੁਣ ਚੰਦੂ ਕੇ ਚਿੰਤ ਵਿਸਾਲਾ।
0: ਜਦੋਂ ਸਤਸੰਗ ਜੀ ਚੰਦੂ ਨੇ ਆਪਣੇ ਦਾਸ ਦੀ ਇਹ ਗੱਲ ਸੁਣੀ ਹੈ, ਮਨ ਵਿੱਚ ਬੜੀ ਇਹਦੀ ਚਿੰਤਾ ਪ੍ਰਾਪਤ ਹੋਈ ਹੈ।
1: ਕਹਿੰਦੇ ਪ੍ਰਾਪਤ ਹੋਏ ਇਸ ਕਾਲਾ,
0: ਇਹ ਸੋਚਣ ਲੱਗਾ ਕਿ ਐਸੀ ਜਿਹੜੀ ਕੀਮਤੀ ਮਾਲਾ ਜਾਂ ਐਸਾ ਕੀਮਤੀ ਮਣਕਾ ਇਸ ਸਮੇਂ ਕਿੱਥੋਂ ਪ੍ਰਾਪਤ ਹੋ ਸਕਦਾ ਹੈ।
1: ਮਣਕਾ ਇੱਕ ਦਿਨੋਂ ਕਰ ਆਇਓ,
0: ਮੈਂ ਤੇ ਬਾਦਸ਼ਾਹ ਦੇ ਨਾਲ ਵਜਨ ਕਰਕੇ ਆਇਆ ਹਾਂ ਕਿ ਹੁਣੇ ਤੁਹਾਨੂੰ ਇੱਕ ਕੀਮਤੀ ਜਿਹੜਾ ਇਹਦੇ ਨਾਲੋਂ ਮਣਕਾ ਲਿਆ ਕੇ ਦਿੰਦਾ ਹਾਂ।
1: ਲਖੇ ਸ਼ਾਹ ਇਨਕੂਰ ਅਲਾਇਓ,
0: ਤੇ ਬਾਦਸ਼ਾਹ ਜੀ ਇਹ ਮਣਕਾ ਮੈਂ ਬਾਦਸ਼ਾਹ ਨੂੰ ਨਾ ਦਿੱਤਾ, ਤੇ ਬਾਦਸ਼ਾਹ ਇਸ ਤਰ੍ਹਾਂ ਸਮਝੇਗਾ ਕਿ ਮੈਂ

0: ਕੀਮਤੀ ਮਣ ਕੀ ਲੈਣ ਵਾਸਤੇ ਭੇਜਿਆ ਹੈ।
1: ਦੇਹੋ ਮਨ ਕਾ ਮੁੱਲ ਲਿਹੋ ਮਨ ਭਾਈ।
0: ਅਤੇ ਆਪਣੇ ਸੇਵਕਾਂ ਨੂੰ ਕਹਿ ਕੇ ਉਹਨਾਂ ਨੂੰ ਜਾ ਕੇ ਕਹੋ ਕਿ ਸਾਨੂੰ ਬਹੁਤ

0: ਦਿੱਲੀ ਸ਼ਹਿਰ ਦੇ ਵਿੱਚ ਪਾਤਸ਼ਾਹ ਦਾ ਜਿਹੜਾ ਹੁਕਮ ਸੀ ਉਸ ਨੂੰ ਪੂਰਿਆਂ ਕਰਨ ਵਾਸਤੇ ਚੰਦੂ ਨੇ ਆਪਣੇ ਸਾਰੇ ਜਿਹੜੇ ਮਨੁੱਖ ਨੇ ਦਿੱਲੀ ਵਿੱਚ ਜਿੱਥੇ ਜਿੱਥੇ ਵੀ ਬਾਣੀਆਂ ਦੀ ਜਿੱਥੇ ਜਿੱਥੇ ਵਪਾਰੀਆਂ ਦੀਆਂ ਦੁਕਾਨਾਂ ਸਨ ਭੇਜੇ ਹਨ।
1: ਆਣ ਆਣ ਕੀ ਤਕ ਤਹਿਰੀ
0: ਕਈਆਂ ਨੇ ਫਿਰ ਆਣ ਆਣ ਕੇ ਲਿਆ ਲਿਆ ਕੇ ਜਿਹੜੀਆਂ

0: ਸਾਹਿਬ ਜੀ ਦਾ ਜਿਹੜਾ ਸਿਮਰਨਾ ਸੀ ਉਹਦੇ ਵਿੱਚ ਜਿਹੜੇ ਕੀਮਤੀ ਮਣਕੀ ਸਨ ਉਹਨਾਂ ਵਰਗਾ ਕੋਈ ਵੀ ਮਣਕਾ ਜਾਂ ਉਹਨਾਂ ਵਰਗੀ ਕੋਈ ਵੀ ਮਾਲਾ ਚੰਦੂ ਨੂੰ ਪ੍ਰਾਪਤ ਨਹੀਂ ਹੋਈ।
1: ਕਰੇ ਸ਼ੀਘਰਤਾ ਬਹੁਰ ਪਠਾਵੈ,
0: ਬਹੁਤੀ ਸ਼ੀਘਰਤਾ ਕਰਕੇ ਹੋਰ ਥਾਵਾਂ 'ਤੇ ਵੀ ਇਸਨੇ ਆਪਣੇ ਸੇਵਕ ਭੇਜੇ।

0: ਜਿਹੜੇ ਜਵਾਹਰੀ ਸਨ, ਜਿਹਨਾਂ ਕੋਲ ਬੜੇ ਬੜੇ ਕੀਮਤੀ ਹੀਰੇ ਜਵਾਹਰਾਤ ਸਨ, ਉਹਨਾਂ ਦੇ ਘਰ ਵਿੱਚ ਵੀ ਜਾ ਕੇ ਜੋ ਉਹਨਾਂ ਕੋਲ ਕੀਮਤੀ ਮਾਲਾ ਸਨ, ਕੀਮਤੀ ਮਣਕੇ ਸਨ, ਹੀਰੇ ਸਨ, ਉਹ ਦੇਖੇ ਹਨ।
1: ਜਹਾਂ ਕਹਾਂ ਧਾਇ ਥੱਕੇ ਨਰ ਬ੍ਰਿੰਦ,
0: ਜਿੱਥੇ ਕਿੱਥੇ ਵੀ ਦੌੜ ਦੌੜ ਕੇ ਇਹਦੇ ਭੇਜੇ ਹੋਏ ਮਨੁੱਖ ਗਏ ਨੇ, ਥੱਕ ਗਏ, ਪਰ ਕੀਮਤੀ ਮਾਲਾ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੀ ਨਾ, ਉਹਦੇ ਸਦਰਸ਼

0: ਸਾਧ ਸੰਗਤ ਜੀ, ਉਹ ਜਿਹੜੇ ਮੋਤੀ ਨੇ ਉਹਨਾਂ ਦੇ ਸਮਾਨ ਉਹਨਾਂ ਵਰਗਾ ਮੋਤੀ ਪ੍ਰਾਪਤ ਨਹੀਂ ਹੋਇਆ।
1: ਭਇਓ ਸ਼ਾਹੂ ਕੋ ਸ਼ੋਕ ਵਿਸਾਲਾ।
0: ਇਸ ਕਰਕੇ ਚੰਦੂ ਦੇ ਮਨ ਵਿੱਚ ਹੁਣ

0: ਕੀਮਤੀ ਮਾਲਾ ਸੀ, ਕੀਮਤੀ ਮਣਕਾ ਸੀ, ਉਸਨੂੰ ਲਿਆ ਰਿਹਾ।
1: ਗਇਓ ਦੌਰ ਤਿਸ ਪੀਰ ਅਵਾਸੀ।
0: ਸਤਿ ਸੰਗਤ ਜੀ, ਬਾਦਸ਼ਾਹ ਦਾ ਹੁਕਮ ਸੁਣ ਕੇ ਇਸ ਦਾ ਮਨੁੱਖ ਦੌੜ ਕੇ ਚੰਦੂ

0: ਜਾ ਕੇ ਕਿਹਾ ਕਿ ਬਾਦਸ਼ਾਹ ਛੇਤੀ ਦੇ ਨਾਲ ਤੈਨੂੰ ਆਪਣੇ ਪਾਸ ਬੁਲਾ ਰਿਹਾ ਹੈ।
1: ਤੁਮ ਕਿਮ ਬੈਠੇ ਚਿੰਤਨ ਧਾਰਤ,
0: ਇਸ ਮਨੁੱਖ ਨੇ ਜਾ ਕੇ ਕਿਹਾ ਦੀਵਾਨ ਜੀ ਤੁਸੀਂ ਕਿਵੇਂ ਘਰ ਵਿੱਚ ਬੈਠੇ ਹੋ, ਕਿਉਂ ਨਹੀਂ ਤੁਸੀਂ ਚਿੰਤਾ ਧਾਰਨ ਕਰਦੇ?
1: ਚੰਦੂ ਪਿੱਛੇ ਗੁਰ ਕਹੀ ਸਭ ਮਾਲਾ ਇਸ ਪਾਸ।
0: ਚੰਦੂ ਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਨੂੰ ਸਾਰੀ ਗੱਲ ਦੱਸੀ ਹੈ ਕਿ ਇਸ ਦੇ ਪਾਸ ਜੋ

0: ਚੰਦੂ ਦੀਵਾਨ ਉਸ ਮਾਲਾ ਦਾ ਮਣਕਾ ਤੁਹਾਡੇ ਕੋਲ ਲੈ ਕੇ ਆਵੇਗਾ।
1: ਹਮ ਪਛਾਣ ਲੈ ਦੁੱਤ ਪਾਵੈ,
0: ਅਸੀਂ ਉਸ ਮਣਕੀ ਨੂੰ ਪਛਾਣ ਲਵਾਂਗੇ, ਕਿਉਂਕਿ ਉਸਦੀ ਜਿਹੜੀ ਸ਼ੋਭਾ ਹੈ ਉਸਦੀ ਸੁੰਦਰਤਾ ਵੱਖਰੀ ਹੈ।
1: ਜੇ ਇੱਕ ਲਿਆਵੈ ਲਿਹੋ ਸਭ ਮਾਲਾ,
0: ਜੇ ਇਸ ਸਮੇਂ ਚੰਦੂ ਦੀਵਾਨ ਉਸ ਮਾਲਾ ਵਿੱਚੋਂ ਇੱਕ ਮਣਕਾ ਤੁਹਾਡੇ ਕੋਲ ਲਿਆਉਂਦਾ ਹੈ ਨਾ, ਫਿਰ ਤੁਸੀਂ ਉਹ ਸਾਰੀ ਜਿਹੜੀ ਮਾਲਾ ਹੈ ਨਾ ਇਸ ਕੋਲੋਂ ਲੈਣਾ ਕਰਿਓ।
1: ਮੈਂ ਇਸ ਦੇਸ਼ ਜੋ ਮੋਲ ਵਿਸਾਲਾ,
0: ਕਿਉਂਕਿ ਉਹ ਜਿਹੜੀ ਮਾਲਾ ਹੈ ਨਾ ਉਹ ਬਹੁਤ ਕੀਮਤੀ ਹੈ, ਉਸ ਮਾਲਾ ਵਰਗੀ ਕੀਮਤੀ ਮਾਲਾ ਇਸ ਦੇਸ਼ ਦੇ ਵਿੱਚ ਹੋਰ ਦੂਸਰੀ ਕੋਈ ਨਹੀਂ ਹੈ।
1: ਇਸ ਪਾਪੀ ਨੇ ਸੁੱਧ ਨਾ ਜਨਾਈ,
0: ਇਸ ਪਾਪੀ ਨੇ ਉਸ ਮਾਲਾ ਬਾਰੇ ਤੁਹਾਨੂੰ ਕੋਈ ਖਬਰ ਨਹੀਂ ਦਿੱਤੀ।
1: ਕਰੀ ਅਵਗਿਆ ਉਚਿਤ ਸੰਜਾਈ,
0: ਇਸ ਨੇ ਬੜੀ ਵੱਡੀ ਅਵਗਿਆ ਕੀਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਈ ਕਸ਼ਟ ਦਿੱਤੇ ਨੇ,

0: ਨਿਵੇਸ਼ ਨੇ ਕਪਟ ਕਰਕੇ ਛਲ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਹੈ।
1: ਜੇ ਅਪਰਾਧੀ ਹੈ ਤੁਹਾਡਾ,
0: ਜੇ ਇਹ ਤੁਹਾਡਾ ਅਪਰਾਧੀ ਹੈ, ਗੁਨਾਹਗਾਰ ਹੈ,
1: ਆਪ ਸੰਭਾਲੋ ਜਿਉ ਔਰ ਧਾਰਾ।
0: ਹੁਣ ਆਪ ਜੀ ਇਸ ਨੂੰ ਸੰਭਾਲਣਾ ਕਰੋ, ਜਿਵੇਂ ਤੁਸੀਂ ਆਪਣੇ ਮਨ ਵਿੱਚ ਧਾਰਨ ਕੀਤਾ ਹੈ ਨਾ, ਉਸ ਤਰ੍ਹਾਂ ਇਸ ਨੂੰ ਸਜ਼ਾ ਦੇਣਾ ਕਰੋ।
1: ਇਸ ਹਮਾਰੀ ਫਰਜ਼ ਨਾ ਰਹੇ,
0: ਇਸ ਨੂੰ ਤੁਹਾਨੂੰ ਦੇ ਕੇ ਸਾਡੀ ਸੀਸ 'ਤੇ ਕੋਈ ਕਰਜ਼ ਨਹੀਂ ਰਹਿ ਜਾਵੇਗਾ।

0: ਲਹਿ ਤੇ ਜਿਸ ਤਰ੍ਹਾਂ ਇਸਨੇ ਕੀਤਾ ਜਿਹੜਾ ਕਰਮ ਕੀਤਾ ਉਹਦਾ ਇਹ ਹੁਣ ਫਲ ਉਸੇ ਤਰ੍ਹਾਂ ਹੀ ਪ੍ਰਾਪਤ ਕਰੇਗਾ।
1: ਕਹਿ ਨਾਰਪੁਨ ਔਰ ਪਠਾਇਓ,
0: ਇਹ ਕਹਿ ਕੇ ਬਾਦਸ਼ਾਹ ਨੇ, ਕਿਉਂਕਿ ਕੱਲ ਵੀ ਇਹ ਆਪ ਜੀ ਨੇ ਕਥਾ ਵਿੱਚ ਸ਼ਰਵਣ ਕੀਤਾ ਕਿ ਬਾਦਸ਼ਾਹ ਕਹਿੰਦਾ ਕਿ ਮੇਰੇ ਪਾਸੋਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਧਿਆ ਦੇ ਸਮੇਂ ਆਪਣੇ ਅਸਥਾਨ 'ਤੇ ਗਏ ਨੇ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹ ਕਿੱਥੇ ਗਏ ਨੇ, ਚੰਦੂ ਨੇ ਉਹਨਾਂ ਦੇ ਨਾਲ ਕੀ ਕੀਤਾ ਹੈ, ਮੇਰੇ ਮਨ ਵਿੱਚ ਉਹਨਾਂ ਦੇ ਬਾਬਤ ਕੋਈ ਪਾਪ ਨਹੀਂ ਹੈ, ਜੋ ਵੀ ਕੀਤਾ ਚੰਦੂ ਨੇ ਕੀਤਾ ਹੈ, ਇਸ ਕਰਕੇ ਤੁਸੀਂ ਮੇਰੇ ਕੋਲੋਂ ਕਿਉਂ ਬਦਲਾ ਲੈਣਾ ਚਾਹੁੰਦੇ ਹੋ। ਆਪਣੇ ਬਚਾਅ ਵਿੱਚ ਕੱਲ੍ਹ ਵੀ ਇਸ ਨੇ ਕਈ ਦਲੀਲਾਂ ਦਿੱਤੀਆਂ ਸਨ, ਅੱਜ ਵੀ ਇਹ ਕਹਿ ਰਿਹਾ ਕਿ ਮਹਾਰਾਜ ਸਾਰੀ ਜਿਹੜੀ ਗੱਲ ਹੈ ਨਾ, ਸਾਰਾ ਜਿਹੜਾ ਪਾਪ ਹੈ ਉਹ ਚੰਦੂ ਨੇ ਕੀਤਾ ਹੈ, ਜਿੰਨੀ ਵੀ ਅਵਗਿਆ ਕੀਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁੱਖ ਦਿੱਤੇ, ਉਹਨਾਂ ਨੂੰ ਸ਼ਹੀਦ ਕੀਤਾ ਹੈ, ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ, ਮੇਰਾ ਕੋਈ ਕਸੂਰ ਨਹੀਂ ਹੈ, ਇਹ ਸਾਰੀ ਗੱਲ ਚੰਦੂ ਦੇ ਸਿਰ 'ਤੇ ਮੜ ਰਿਹਾ ਹੈ। ਅਤੇ ਹੁਣ ਇਹ ਗੱਲ ਕਹਿ ਰਿਹਾ ਕਿ ਜਦੋਂ ਉਹ ਆਵੇਗਾ, ਜਿਸ ਤਰ੍ਹਾਂ ਉਹਨੇ ਕੀਤਾ ਉਸ ਤਰ੍ਹਾਂ ਦਾ ਉਸਨੂੰ ਤੁਸੀਂ ਫਲ ਦੇਣਾ ਕਰਿਓ।
1: ਚੰਦੂ ਸਦਨ ਕਿਉਂ ਬਿਲਮ ਲਗਾਇਓ,
0: ਆਪਣਾ ਫਿਰ ਇੱਕ ਮਨੁੱਖ ਭੇਜਿਆ ਅਤੇ ਉਹਨੂੰ ਕਿਹਾ ਕਿ ਜਾ ਕੇ ਕਹਿ ਚੰਦੂ ਤੂੰ ਘਰ ਵਿੱਚ ਦੇਰੀ ਕਿਉਂ ਲਾ ਰਿਹਾ ਹੈ।
1: ਆਨੋ ਸ਼ੀਗਰ ਗਿਓ ਤਬ ਧਾਈ,
0: ਆਨੋ ਸ਼ੀਗਰ ਤੇ ਛੇਤੀ ਦੇ ਨਾਲ ਉਸਨੂੰ ਮੇਰੇ ਕੋਲ ਲੈ ਕੇ ਆਉਣਾ ਕਰੋ।
1: ਉੱਠ ਦੀਵਾਨ ਕਿਉਂ ਬੈਠਿਓ ਆਈ,
0: ਇੱਧਰ ਹੁਣ ਛੇਤੀ ਦੇ ਨਾਲ ਦੌੜ ਕੇ ਜਦੋਂ ਬਾਦਸ਼ਾਹ ਦਾ ਮਨੁੱਖ ਉੱਥੇ ਪਹੁੰਚਿਆ ਘਰ ਵਿੱਚ, ਜਾ ਕੇ ਕਹਿਣ ਲੱਗਾ ਉੱਠ ਦੀਵਾਨ ਕਿਉਂ ਬੈਠਿਓ ਆਈ ਕਿ

0: ਹੈ ਜਾਂ ਨਹੀਂ, ਤੁਸੀਂ ਬਾਦਸ਼ਾਹ ਦੇ ਅੱਗੇ ਆਣ ਕੇ ਅਰਜ਼ ਕਰਨਾ ਕਰੋ।
1: ਦੇਖਿਓ ਨਰ ਜਬ ਦੁੱਤੇ ਪਠਾਇਓ।
0: ਜਦੋਂ ਸਤਸੰਗਤ ਜੀ ਚੰਦੂ ਨੇ ਦੇਖਿਆ ਕਿ ਬਾਦਸ਼ਾਹ ਨੇ ਆਪਣਾ ਦੂਸਰਾ ਮਨੁੱਖ ਮੇਰੇ ਕੋਲ ਭੇਜਿਆ ਹੈ,
1: ਚਿੰਤਾ ਬਸੀ ਤਰਾਸ ਕੁਛ ਪਾਇਓ।
0: ਉਸ ਵੇਲੇ ਚਿੰਤਤ ਹੋਇਆ ਤੇ ਮਨ ਵਿੱਚ ਡਰ ਵੀ ਇਹਦੇ ਪੈਦਾ ਹੋਇਆ ਹੈ।
1: ਘਰ ਤੇ ਚੱਲਿਓ ਸ਼ੀਘਰਤਾ ਧਰੀ।
0: ਬੜੀ ਛੇਤੀ ਨਾਲ ਉਸੇ ਵੇਲੇ ਆਪਣੇ ਘਰ ਵਿੱਚੋਂ ਚੱਲਿਆ ਹੈ।
1: ਅਰਕ ਬਸਤਰ ਤੇ ਪਗਿਆ ਗਿਰੀ।
0: ਜਦੋਂ ਚੱਲਿਆ ਹੈ ਨਾ ਸਤਸੰਗਤ, ਜਿਹੜਾ ਪਾਪੀ ਮਨੁੱਖ ਹੁੰਦਾ ਫਿਰ ਅੰਦਰ ਤੇ ਕੰਬਦਾ ਹੀ ਹੈ ਨਾ, ਜਿਹਨੇ ਪਾਪ ਕੀਤਾ ਹੈ। ਹੁਣ ਪਤਾ ਹੈ ਕਿ ਉੱਥੇ ਜਿਹੜਾ ਮੇਰਾ ਪਾਪ ਹੈ ਉਹ ਉੱਗੜਨਾ ਹੈ, ਪ੍ਰਗਟ ਹੋਣਾ ਹੈ। ਮਨੁੱਖ ਭਾਵੇਂ ਲੁਕ ਕੇ ਵੀ ਪਾਪ ਕਰ ਲੈਂਦਾ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਸੰਸਾਰ ਕੋਲੋਂ ਆਪਾਂ ਆਪਣੇ ਪਾਪ ਛੁਪਾ ਸਕਦੇ ਹਾਂ, ਗੁਰੂ ਕੋਲੋਂ ਨਹੀਂ। ਭਗਤ ਕਬੀਰ ਜੀ ਨੇ ਵੀ ਇਹ ਬਾਣੀ ਵਿੱਚ ਫੈਸਲਾ ਦਿੱਤਾ ਹੈ, ਸਾਨੂੰ ਸਮਝਾਇਆ, ਕਬੀਰ ਜੇਤੇ ਪਾਪ ਕੀਏ ਰੱਖੇ ਤਲਾ ਦੁਰਾਏ। ਮਨੁੱਖ ਜਿੰਨੇ ਵੀ ਪਾਪ ਕਰਦਾ ਹੈ ਨਾ, ਉਹਨਾਂ ਨੂੰ ਛੁਪਾ ਕੇ ਰੱਖਦਾ ਹੈ। ਕਾਹਦੇ ਥੱਲੇ? ਆਪਣੀ ਜੋ ਸਾਧੂ ਵਾਲੀ ਬਿਰਤੀ ਜਾਂ ਸਧਾਰਨ ਜਿਹੜਾ ਸਰੂਪ ਆਪਣਾ ਦਿਖਾ ਕੇ ਕਿ ਮੈਂ ਬੜਾ ਸ਼ਰੀਫ ਹਾਂ, ਸ਼ਰਾਫਤ ਦਾ ਚੋਲਾ ਪਾ ਕੇ ਲੋਕਾਂ ਦੇ ਉੱਪਰ ਆਪਣਾ ਇੰਨਾ ਪ੍ਰਭਾਵ ਬਣਾ ਕੇ ਰੱਖਦਾ ਹੈ ਕਿ ਮੇਰੇ ਵਰਗਾ ਕੋਈ ਸਾਧੂ ਨਹੀਂ ਜਾਂ ਮੇਰੇ ਵਰਗਾ ਕੋਈ ਸ਼ਰੀਫ ਨਹੀਂ। ਪਰ ਭਗਤ ਕਬੀਰ ਜੀ ਕਹਿੰਦੇ, ਕਬੀਰ ਜੇ ਤੇ ਪਾਪ ਕੀਏ ਰੱਖੇ ਤਲਾ ਦੁਰਾਏ। ਸੰਸਾਰ ਕੋਲੋਂ ਤੇ ਤੂੰ ਸ਼ਰਾਫਤ ਦਾ ਚੋਲਾ ਪਾ ਕੇ ਜਿੰਨੇ ਵੀ ਪਾਪ ਕੀਤੇ ਨੇ ਉਹਨਾਂ ਨੂੰ ਛੁਪਾ ਕੇ ਰੱਖ ਰਿਹਾ ਹੈ, ਪਰ ਇੱਕ ਗੱਲ ਚੇਤੇ ਰੱਖੀ, ਪ੍ਰਗਟ ਪਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਜਦੋਂ ਧਰਮ ਰਾਜ ਦੀ ਕਚਹਿਰੀ ਵਿੱਚ ਗਿਆ ਨਾ, ਉੱਥੇ ਅਖੀਰ ਨੂੰ ਇਹ ਤੇਰੇ ਕੀਤੇ ਹੋਏ ਪਾਪ ਪ੍ਰਗਟ ਹੋ ਜਾਣੇ ਨੇ, ਉੱਥੇ ਸਾਰੇ ਹੀ ਪ੍ਰਤੱਖ ਹੋ ਜਾਣੇ ਨੇ ਜਿੰਨੇ ਵੀ ਅੱਜ ਤੂੰ ਸ਼ਰਾਫਤ ਦਾ ਚੋਲਾ ਪਾ ਕੇ ਕੀਤੇ ਹੋਏ ਪਾਪ ਆਪਣੇ ਛੁਪਾਏ ਨੇ, ਲੁਕਾਏ ਨੇ, ਸੰਸਾਰ ਨੂੰ ਤੂੰ ਨਹੀਂ ਪਤਾ ਲੱਗਣ ਦਿੰਦਾ। ਪਰ ਉਸ ਨਿਰੰਕਾਰ ਦੇ ਕੋਲੋਂ ਕਿਵੇਂ ਛੁਪਾਏਗਾ, ਕਿਵੇਂ ਲੁਕਾਵੇਂਗਾ? ਉੱਥੇ ਨਹੀਂ, ਉੱਥੇ ਤੇ ਸਾਰੀ ਜਿਹੜੀ ਹਕੀਕਤ ਹੈ ਉਹ ਸਾਹਮਣੇ ਆ ਜਾਣੀ। ਸਤਿਗੁਰੂ ਜੀ ਦੀ ਬਾਣੀ ਦੇ ਵਚਨ ਕੱਲ੍ਹ ਵੀ ਆਪ ਜੀ ਦੇ ਨਾਲ ਸਾਂਝੇ ਕੀਤੇ ਸਨ, ਉੱਥੇ ਸੱਚੋ ਹੀ ਸੱਚ ਨਿਬੜੈ, ਚੋਣ ਵਾਕ ਕੱਢੈ ਜਜਮਾਲਿਆ। ਉੱਥੇ ਤੇ ਸੱਚ ਹੀ ਜਿਹੜਾ ਹੈ ਉਸਦਾ ਨਿਬੇੜਾ ਹੋਣਾ ਹੈ, ਸੱਚ ਹੀ ਸਾਹਮਣੇ ਆਉਣਾ ਹੈ। ਜੋ ਅਸੀਂ ਕੀਤਾ ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮੰਦਾ ਹੈ। ਸਤਿਗੁਰੂ ਜੀ ਦੀ ਬਾਣੀ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ। ਇਹ ਦੋਵੇਂ ਚੀਜ਼ਾਂ ਧਰਮ ਰਾਜ ਦੀ ਦਰਗਾਹ ਦੇ ਵਿੱਚ ਸਾਡੀਆਂ ਵਾਚੀਆਂ ਜਾਣੀਆਂ ਨੇ, ਦੋਨਾਂ ਦੇ ਬਾਬਤ ਵਿਚਾਰ ਹੋਣੀ ਹੈ, ਕਿੰਨੀਆਂ ਅਸੀਂ ਚੰਗਿਆਈਆਂ ਕੀਤੀਆਂ, ਕਿੰਨੀਆਂ ਅਸੀਂ ਬੁਰਿਆਈਆਂ ਕੀਤੀਆਂ ਨੇ। ਚੰਗਿਆਈਆਂ ਅਤੇ ਬੁਰਿਆਈਆਂ ਨੂੰ ਵਾਚ ਕੇ ਫਿਰ ਫੈਸਲਾ ਲਿਆ ਜਾਣਾ ਹੈ, ਫਿਰ ਉੱਥੇ ਨਿਬੇੜਾ ਹੋਣਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੀ ਨੇੜੈ ਕੀ ਦੂਰ। ਸਾਡੇ ਜਿਹੜੇ ਕਰਮ ਨੇ ਉਹ ਆਪੋ ਆਪਣੇ ਨੇ, ਇਹ ਨਹੀਂ ਕਿ ਮੈਂ ਮਾੜਾ ਕਰਮ ਕੀਤਾ ਅਤੇ ਉਹਦੀ ਸਜ਼ਾ ਮੇਰੇ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਮਿਲੂਗੀ, ਨਹੀਂ। ਜੇ ਮੈਂ ਮਾੜਾ ਕੀਤਾ ਤਾਂ ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਫਲ ਜਿਹੜਾ ਹੈ ਨਾ ਮੈਨੂੰ ਹੀ ਮਿਲਣਾ ਹੈ। ਕਰਮੀ ਆਪੋ ਆਪਣੀ, ਆਪੋ ਆਪਣੇ ਕਰਮ ਨੇ, ਉਹਨਾਂ ਦਾ ਫੈਸਲਾ ਸੰਸਾਰ ਨਹੀਂ ਕਰਦਾ, ਨਿਰੰਕਾਰ ਕਰਦਾ ਹੈ, ਪਰਮਾਤਮਾ ਨੇ ਆਪ ਕਰਨਾ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਸੱਚਾ ਆਪ ਸੱਚਾ ਦਰਬਾਰ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇੱਕ ਇੱਕ ਕਰਮ ਦੀ ਵਿਚਾਰ ਹੋਣੀ ਹੈ, ਅਤੇ ਕਰਨੀ ਕਿੰਨੇ ਹੈ? ਸੱਚੇ ਪਰਮਾਤਮਾ ਨੇ, ਅਤੇ ਹੋਣੀ ਕਿੱਥੇ ਹੈ? ਸੱਚੇ ਦਰਬਾਰ ਦੇ ਵਿੱਚ ਹੋਣੀ ਹੈ, ਅਤੇ ਫੈਸਲਾ ਵੀ ਉੱਥੇ ਸੱਚ ਦਾ ਸੁਣਾਇਆ ਜਾਣਾ। ਇੱਕ ਇੱਕ ਕਰਮ ਨੂੰ ਵਾਚਿਆ ਜਾਣਾ, ਉਹਦੇ ਆਧਾਰ 'ਤੇ ਫਿਰ ਸਤਿਗੁਰੂ ਜੀ ਕਹਿੰਦੇ ਕੀ ਨੇੜੈ ਕੀ ਦੂਰ। ਉਹਨਾਂ ਕੀਤੇ ਹੋਏ ਕਰਮਾਂ ਦਾ ਜਿਹੜਾ ਫੈਸਲਾ ਹੋਣਾ ਹੈ ਕਿ ਤੂੰ ਪਰਮਾਤਮਾ ਦੇ ਨੇੜੇ ਹੋਣਾ ਹੈ ਜਾਂ ਪਰਮਾਤਮਾ ਤੋਂ ਦੂਰ ਜਾਣਾ ਹੈ। ਪਰਮਾਤਮਾ ਦਾ ਜਿਹੜਾ ਨੇੜਾ ਹੈ, ਨੇੜਤਾ ਹੈ, ਉਹ ਪਰਮਾਤਮਾ ਦੀ ਅਭੇਦਤਾ ਹੈ, ਪਰਮਾਤਮਾ ਵਿੱਚ ਹੀ ਮਿਲ ਜਾਣਾ। ਜਿੱਥੋਂ ਅੱਗੇ ਜਿਹੜੀ ਜੂਨਾਂ ਵਾਲੀ ਖੇਡ ਹੈ ਖਤਮ ਹੋ ਜਾਂਦੀ ਹੈ, ਅਤੇ ਜਿਹੜੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ ਉਹਨਾਂ ਦੀ ਫਿਰ ਜਿਹੜੀ ਇਹ ਖੇਡ ਚੱਲਦੀ ਹੈ ਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਨੇ ਕਿ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਈ ਪਿਆ ਦੇਸ਼ ਲੰਮੈ। ਬੜੀਆਂ ਸਜਾਵਾਂ ਉਹਨੂੰ ਮਿਲਦੀਆਂ ਨੇ, ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ, ਕਈ ਜੂਨਾਂ ਫਿਰ ਉਹ ਭੋਗਦਾ ਹੈ। ਇਹ ਜਿਹੜੀ ਖੇਡ ਹੈ ਮੁੱਕਦੀ ਨਹੀਂ, ਲੰਮੀ ਇਹ ਖੇਡ ਫਿਰ ਚੱਲਦੀ ਹੈ। 84 ਲੱਖ ਜੂਨ ਤੋਂ ਬਾਅਦ ਜਿਹੜਾ ਫਿਰ ਇਹ ਕਿਤੇ ਜਨਮ ਮਿਲਦਾ ਹੈ। ਇਸ ਕਰਕੇ ਇੱਥੇ ਹੁਣ ਆਪਣੇ ਬਚਾਅ ਵਾਸਤੇ ਬਾਦਸ਼ਾਹ ਕਹਿ ਰਿਹਾ ਹੈ ਕਿ ਮਹਾਰਾਜ ਜਿਹੜੇ ਕਰਮ ਉਹਨੇ ਕੀਤੇ ਨੇ ਨਾ, ਉਹਨਾਂ ਦੇ ਕੀਤੇ ਉਹਦੇ ਕਰਮਾਂ ਦੀ ਸਜ਼ਾ ਹੁਣ ਉਹਨੂੰ ਤੁਸੀਂ ਦੇਣਾ ਕਰੋ।
1: ਸਾਨੂੰ ਖੁਸ਼ੀਕ ਬਾਮ ਦ੍ਰਿਗ ਫਰਕਾ।
0: ਤੇ ਜਦੋਂ ਇਹ ਚੱਲਿਆ ਘਰ ਦੇ ਵਿੱਚੋਂ ਸਤ ਸੰਗਤ ਜੀ, ਅਤੇ ਉਸ ਵੇਲੇ ਇਹਦਾ ਆਪਣੇ ਹੀ ਕੱਪੜੇ ਦੇ ਨਾਲ ਪੈਰ ਅੜਿਆ ਅਤੇ ਡਿੱਗਿਆ, ਇਹਦੀ ਪੱਗ ਲੱਥ ਗਈ। ਫਿਰ ਜਦੋਂ ਉੱਠ ਕੇ ਚੱਲਿਆ ਸਾਹਮਣੇ ਕਿਸੇ ਨੇ ਛਿੱਕ ਮਾਰੀ ਹੈ, ਅਤੇ ਇਹਨੂੰ ਫਿਰ ਸਤ ਸੰਗਤ ਜੀ ਇਵੇਂ ਮਹਿਸੂਸ ਹੋਇਆ ਕਿ ਹੁਣ ਜਿਹੜਾ ਮੇਰਾ ਸਮਾਂ ਹੈ ਨਾ, ਇਹ ਪੁਰਾਣੀਆਂ ਵਿਚਾਰਾਂ ਨੇ, ਗੁਰਮਤਿ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਪ੍ਰਭਾਵ ਨਹੀਂ, ਇਹ ਹਿੰਦੂ ਮਤ ਦੇ ਨਾਲ ਸੰਬੰਧਿਤ ਹੈ। ਇਸ ਕਰਕੇ ਇੱਥੇ ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ ਕਿ ਜਦੋਂ ਚੱਲਿਆ ਘਬਰਾਇਆ ਹੋਇਆ, ਆਪਣੇ ਹੀ ਇਹਦੇ ਕੱਪੜੇ ਦੇ ਨਾਲ ਪੈਰ ਅੜਿਆ ਡਿੱਗਿਆ, ਇਹਦੀ ਪੱਗ ਲੱਥੀ ਹੈ। ਫਿਰ ਜਦੋਂ ਉੱਠ ਕੇ ਚੱਲਿਆ ਅੱਗੋਂ ਕਿਸੇ ਨੇ ਛਿੱਕ ਮਾਰੀ ਹੈ, ਇਹਨੂੰ ਫਿਰ ਜਿਹੜਾ ਮਨ ਵਿੱਚ ਵਹਿਮ ਹੋਇਆ ਕਿ ਹੁਣ ਮੇਰੀ ਖੈਰ ਨਹੀਂ, ਜਦੋਂ ਚੱਲਿਆ ਇਹਦੀ ਜਿਹੜੀ ਸੱਜੀ ਅੱਖ ਹੈ ਉਹ ਫਰਕਣ ਲੱਗੀ ਹੈ।
1: ਜਾਤ ਅਚਾਨਕ ਔਰ ਲੱਗ ਧਰਕਾ।
0: ਜਦੋਂ ਜਾ ਰਿਹਾ ਹੈ ਨਾ, ਅਚਾਨਕ ਡਰ ਕਰਕੇ ਇਹਦਾ ਅੰਦਰ ਜਿਹੜਾ ਹੈ ਹਿਰਦਾ ਹੈ ਉਹ ਕੰਬ ਗਿਆ, ਹਿਰਦਾ ਧੜਕਣ ਲੱਗ ਪਿਆ, ਬੜੀ ਤੇਜ਼ੀ ਨਾਲ ਇਹਦੀ ਧੜਕਣ ਵਧੀ ਹੈ।
1: ਸਾਹੂ ਨਿਕਟ ਤੂਰਨ ਚੱਲ ਗਇਓ।
0: ਇਸ ਤਰ੍ਹਾਂ ਡਰਦਾ ਡਰਦਾ ਛੇਤੀ ਦੇ ਨਾਲ ਬਾਦਸ਼ਾਹ ਦੀ ਕੋਲੀ ਚੱਲ ਕੇ ਗਿਆ ਹੈ।
1: ਗੁਰ ਬੈਠੇ ਦੇਖ ਦੁੱਖ ਅਤ ਭਇਓ।
0: ਸਤਿਗੁਰੂ ਜੀ ਨੂੰ ਜਦੋਂ ਇਸ ਨੇ ਬਾਦਸ਼ਾਹ ਦੇ ਕੋਲ ਬੈਠੇ ਦੇਖਿਆ ਹੈ ਨਾ, ਤੇ ਬੜਾ ਦੁਖੀ ਹੋਇਆ ਹੈ ਅੰਦਰੋਂ। ਫਿਰ ਇਹ ਸਤ ਸੰਗਤ ਜੀ ਈਰਖਾ ਦੀ ਅੱਗ ਦੇ ਨਾਲ ਮਚ ਗਿਆ ਹੈ।
1: ਹਾਥ ਜੋਰ ਬੋਲਿਓ ਢਿੱਗ ਸ਼ਾਹੂ।
0: ਤੇ ਬੜੀ ਸਤ ਸੰਗਤ ਜੀ ਨਿਮਰਤਾ ਦੇ ਨਾਲ ਜਿਹੜੀ ਸ਼ਰਾਫਤ ਦਾ ਇਹਨੇ ਮਖੋਟਾ ਜਿਹੜਾ ਬਣਾਇਆ ਸੀ ਨਾ, ਆਪਣੇ ਆਪ ਨੂੰ ਬੜਾ ਸ਼ਰੀਫ ਬਾਦਸ਼ਾਹ ਨੂੰ ਜਣਾਉਂਦਾ ਸੀ, ਫਿਰ ਉਸੇ ਤਰ੍ਹਾਂ ਹੀ ਇਹਨੇ ਹੱਥ ਜੋੜੇ ਅਤੇ ਬਾਦਸ਼ਾਹ ਨੂੰ ਕਹਿਣ ਲੱਗਾ ਹੈ।
1: ਮਨ ਕੇ ਹੁਤੀ ਮੋਰ ਘਰ ਮਾਹੂ।
0: ਕਹਿਣ ਲੱਗਾ ਬਾਦਸ਼ਾਹ ਜੀ ਮੇਰੇ ਘਰ ਵਿੱਚ ਬੜੀ ਕੀਮਤੀ ਮਣਕੇ ਸਨ,
1: ਰਹੀ ਖੋਜ ਸੋ ਅਬ ਨਹਿ ਪਾਈ।
0: ਤੇ ਮੈਂ ਉਹਨਾਂ ਨੂੰ ਬੜਾ ਲੱਭਿਆ ਪਰ ਹੁਣ ਉਹ ਮਣਕੇ ਪ੍ਰਾਪਤ ਨਹੀਂ ਹੋਏ।
1: ਉਨ ਨਾਰ ਬ੍ਰਿੰਦ ਬਾਜ਼ਾਰ ਪਠਾਈ।
0: ਫਿਰ ਉਸ ਤੋਂ ਬਾਅਦ ਮੈਂ ਬਾਜ਼ਾਰ ਵਿੱਚ ਵੀ ਆਪਣੇ ਮਨੁੱਖਾਂ ਨੂੰ ਭੇਜਿਆ ਸੀ,
1: ਖੋਜ ਰਹੇ ਨਹਿ ਕਿਤਹੂੰ ਪਾਈ।
0: ਉਹਨਾਂ ਨੇ ਵੀ ਬੜੀ ਖੋਜ ਕੀਤੀ।

0: ਅਤੇ ਜੇ ਮੈਂ ਹੁਣ ਤੁਸੀਂ ਮੈਨੂੰ ਕੁਝ ਸਮਾਂ ਦੇ ਦੇਵੋ, ਕੁਝ ਦਿਨ ਦੇ ਦੇਵੋ।
1: ਆਨੀ ਖੋਜ ਨਗਰ ਜਿਸ ਹੋਈ,
0: ਜਿਸ ਵੀ ਨਗਰ ਵਿੱਚ ਕੀਮਤੀ ਮਣਕੀ ਹੋਣਗੇ ਜਾਂ ਮਾਲਾ ਹੋਵੇਗੀ, ਉੱਥੋਂ ਮੇਰੇ ਜਿਹੜੇ ਮਨੁੱਖ ਨੇ ਉਹ ਤੁਹਾਡੇ ਵਾਸਤੇ ਲੱਭ ਕੇ ਲਿਆਉਣਗੇ।
1: ਕਹਿ ਚੰਦੂ ਤੂਸ਼ਨ ਹੋਇਓ,
0: ਇਹ ਗੱਲ ਕਹਿ ਕੇ ਸਤਸੰਗ ਜੀ ਚੰਦੂ ਦੀਵਾਨ ਚੁੱਪ ਹੋ ਗਿਆ ਹੈ।
1: ਸਾਹੂ ਬਦਨ ਗੁਰ ਕੋ ਤਬ ਜੋਇਓ,
0: ਬਾਦਸ਼ਾਹ ਨੇ ਸਤਿਗੁਰੂ ਜੀ ਦੇ ਮੁਖ ਵੱਲ ਦੇਖਿਆ ਹੈ।
1: ਰਿਸ਼ ਕੁਛ ਕਹਿਓ,

0: ਸਤਿਗੁਰੂ ਜੀ ਨੇ ਇਹਦੇ ਵੱਲ ਦੇਖਿਆ, ਨਾਲ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਪਰਮੇਸ਼ਰ ਦੀ ਜਿਹੜੀ ਦਰਗਾਹ ਹੈ, ਦਰਬਾਰ ਹੈ, ਉਹ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਉੱਥੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੁੰਦਾ। ਉੱਥੇ ਕਿਸੇ ਨਾਲ ਇਹ ਨਹੀਂ ਕਿ ਕੋਈ ਅਮੀਰ ਹੈ ਅਤੇ ਉਹਦਾ ਉੱਥੇ ਸਤਿਕਾਰ ਕੀਤਾ ਜਾਂਦਾ ਅਤੇ ਗਰੀਬ ਜਿਹੜਾ ਉਹਦਾ ਨਿਰਾਦਰ ਕੀਤਾ ਜਾਂਦਾ। ਉੱਥੇ ਤਾਂ ਸਤਿਸੰਗਤ ਜੀ ਤੁਹਾਡੇ ਜਿਹੜੇ ਕਰਮ ਨੇ ਉਹਨਾਂ ਕਰਕੇ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ। ਜਿਹੜੇ ਗੁਰੂ ਦੇ ਪਿਆਰੇ ਗੁਰੂ ਨਾਲ ਜੁੜੇ ਨੇ, ਨਾਮ ਨਾਲ ਜੁੜੇ ਨੇ ਨਾ, ਉਹਨਾਂ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਜਿਹੜਾ ਸਤਿਕਾਰ ਮਿਲਦਾ ਉੱਥੇ ਇਹ ਦਰਜ ਕੀਤਾ ਕਿ ਰੇ ਰੇ ਦਰਗਹਿ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ। ਰੱਬ ਦੇ ਪਿਆਰਿਆਂ ਨੂੰ ਉੱਥੇ ਕੋਈ ਓਏ ਓਏ ਨਹੀਂ ਕਹਿੰਦਾ। ਜਿਹੜੇ ਪਾਪੀ ਨੇ ਉਹਨਾਂ ਨੂੰ ਤਾਂ ਓਏ ਓਏ ਕਹਿਣਾ ਹੀ ਹੈ, ਪਰ ਰੱਬ ਦੇ ਜਿਹੜੇ ਪਿਆਰੇ ਨੇ, ਨਾਮ ਰਸੀਏ ਨੇ, ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਜਿਹੜੇ ਨੇ, ਉਹਨਾਂ ਨੂੰ ਉੱਥੇ ਵੀ ਜੀਓ ਆਇਆਂ ਕਿਹਾ ਜਾਂਦਾ। ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਆਓ ਜੀ, ਬੜੇ ਆਦਰ ਦੇ ਨਾਲ ਬੈਠਣ ਵਾਸਤੇ ਉਹਨਾਂ ਨੂੰ ਜਗ੍ਹਾ ਮਿਲਦੀ ਹੈ। ਪਰ ਜਿਹੜੇ ਪਾਪੀ ਨੇ ਉਹਨਾਂ ਦੀ ਹਾਲਤ ਵੀ ਸਤਿਗੁਰੂ ਜੀ ਨੇ ਬਾਣੀ ਵਿੱਚ ਬਿਆਨ ਕੀਤੀ ਹੈ। ਪਾਪੀ ਕਰਮ ਕਮਾਮ ਦੀ ਕਰਦੇ ਹਾਏ ਹਾਏ, ਨਾਨਕ ਮਥਨ ਮਧਾਣੀਆਂ ਜਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀਆਂ ਦੇ ਨਾਲ ਸਤਸੰਗ ਜੀ ਦਹੀਂ ਨੂੰ ਰਿੜਕਿਆ ਜਾਂਦਾ ਹੈ, ਇਸ ਤਰ੍ਹਾਂ ਧਰਮ ਰਾਜ ਦੀ ਦਰਗਾਹ ਦੇ ਵਿੱਚ ਜਿਹੜੇ ਪਾਪੀ ਨੇ ਉਹਨਾਂ ਦੇ ਕਰਮਾਂ ਕਰਕੇ ਉਹਨਾਂ ਨੂੰ ਰਿੜਕਿਆ ਜਾਂਦਾ, ਭਾਵ ਕਿ ਸਜ਼ਾ ਦਿੱਤੀ ਜਾਂਦੀ ਹੈ। ਉੱਥੇ ਫਿਰ ਉਹ ਚੰਗਾਰਾ ਕੌਣ ਛਡਾਏ ਹੈ, ਚੀਕਾਂ ਮਾਰਦੇ ਹੈ, ਉਹਨਾਂ ਨੂੰ ਕਿੰਨੇ ਛਡਾਉਣਾ ਹੈ, ਕਿਉਂਕਿ ਉਹਨਾਂ ਦੇ ਆਪਣੇ ਕੀਤੇ ਹੋਏ ਜਿਹੜੇ ਕਰਮ ਨੇ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲਦਾ ਹੀ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਵਚਨ ਕਰ ਰਹੇ ਨੇ ਕਿ ਪਰਮਾਤਮਾ ਦੀ ਜਿਹੜੀ ਦਰਗਾਹ ਹੈ ਉਹ ਸਾਰਿਆਂ ਵਾਸਤੇ ਇੱਕ ਸਮਾਨ ਹੈ।
1: ਬਦਲਾ ਪਿਤ ਕੋ ਲੇਵੈ ਤਹਾਂ,
0: ਤੇ ਬਦਲਾ ਪਿਤ ਕੋ ਲੈ ਹੈ ਤਹਾਂ। ਅਸੀਂ ਆਪਣੇ ਪਿਤਾ ਦੀ ਮੌਤ ਦਾ ਜਿਹੜਾ ਬਦਲਾ ਹੈ ਨਾ,

0: ਇਸ ਨੀਚ ਨੇ ਜਿਹੜਾ ਇਹ ਖੋਟਾ ਕਰਮ ਕੀਤਾ ਹੈ।
1: ਦੁਤੀਏ ਗੁਰੂ ਕਹਿਓ ਬਹੁ ਵਾਰ।
0: ਦੂਸਰੀ ਗੱਲ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਬੜੀ ਵਾਰ ਇਸ ਦੇ ਬਾਬਤ ਕਿਹਾ ਹੈ।
1: ਜਾਣਿਓ ਨਿਸ਼ਚੈ ਕਰ ਨਿਰਧਾਰ।
0: ਬਾਦਸ਼ਾਹ ਜਹਾਂਗੀਰ ਨੇ ਸਭ ਕੁਝ ਜਾਣ ਕੇ ਨਿਸ਼ਚਾ ਲਿਆ, ਇਹ ਨਿਰਣਾ ਕੀਤਾ ਹੈ।
1: ਬਿਨਾਂ ਸੰਦੇਹ ਸ਼ਾਹੂ ਤਬ ਕਹਿਓ।
0: ਬਿਨਾਂ ਕਿਸੇ ਸ਼ੰਕੇ ਤੋਂ ਫਿਰ

0: ਜਹਾਂਗੀਰ ਕੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਜਿਹੜਾ ਦੋਸ਼ ਹੈ ਨਾ ਉਹ ਮੇਰੇ ਸਿਰ ਤੇ ਨਾ ਮੜਨਾ ਕਰੋ, ਸਾਰਾ ਜਿਹੜਾ ਦੋਸ਼ ਹੈ ਇਸ ਪਾਪੀ ਦਾ ਹੈ।
1: ਕਿਮ ਦਰਗਾਹ ਨਾ ਬੈਰ ਸੰਭਰੀਆ ਹੈ,
0: ਤੁਸੀਂ ਹੁਣ ਦਰਗਾਹ ਦੇ ਵਿੱਚ ਮੇਰੇ ਨਾਲ ਨਾ ਕੋਈ ਵੈਰ ਸੰਭਾਲਣਾ ਕਰਿਓ, ਭਾਵ ਕਿ ਪਰਮਾਤਮਾ ਦੀ ਦਰਗਾਹ ਵਿੱਚ ਮੈਨੂੰ ਨਾ ਉੱਥੇ ਕੋਈ ਸਜ਼ਾ ਦੇਣਾ ਕਰਿਓ।
1: ਇਹਨ ਬੇਰੋ ਬਦਲਾ ਸਾਰੋ,
0: ਮਹਾਰਾਜ ਇੱਥੇ ਹੀ ਹੁਣ ਸਾਰਾ ਜਿਹੜਾ ਲੇਖਾ ਜੋਖਾ ਹੈ ਨਾ ਉਹ ਨਿਬੇੜ ਦਿਓ, ਇੱਥੇ ਜਿਹੜਾ ਬਦਲਾ ਲੈਣਾ ਹੈ ਨਾ ਤੁਸੀਂ ਇਸ ਪਾਪੀ ਦੇ ਕੋਲੋਂ ਲੈ ਲਵੋ।
1: ਹਮਕੋ ਆਸ਼ਿਕ ਬਚਰ ਉਚਾਰਿਓ,
0: ਤੇ ਹੁਣ ਤੁਸੀਂ ਸਾਨੂੰ ਅਸੀਸ ਦੇਵੋ ਤੇ ਸਾਨੂੰ ਅਸੀਸ ਵਾਲੇ ਵਚਨ ਉਚਾਰ

0: ਖਟਿਆਈ ਦਾ ਦੰਡ ਜ਼ਰੂਰ ਇੱਥੇ ਦੇਣਾ ਕਰੋ,
1: ਨਹੀਂ ਤਾਂ ਜਾਹੀ ਅਵਗਿਆ ਕਰੀ।
0: ਨਹੀਂ ਤਾਂ ਮਹਾਰਾਜ, ਜਿਸ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਰਾਦਰੀ ਕੀਤੀ ਹੈ,
1: ਇਸ ਤੇ ਲਿਹੋ ਬਦਲਾ ਇਸ ਘਰੀ,
0: ਇਸ ਸਮੇਂ ਹੁਣ ਉਹਦੇ ਕੋਲੋਂ ਤੁਸੀਂ ਬਦਲਾ ਲੈਣਾ ਕਰੋ।
1: ਮਨ ਸਿਰ ਤੇ ਅਬ ਕਰਜ਼ ਉਤਾਰੋ।
0: ਮਹਾਰਾਜ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੀ ਜਿਹੜੀ ਗੱਲ ਮੇਰੇ ਸਿਰ ਤੇ ਆਉਂਦੀ ਹੈ ਨਾ, ਇਹ ਹੁਣ ਤੁਸੀਂ ਕਰਜ਼ਾ ਮੇਰੇ ਸਿਰ ਤੋਂ ਲਾ ਦਿਓ, ਜਿਹੜਾ ਦੋਸ਼ੀ ਹੈ ਉਹਨੂੰ ਤੁਸੀਂ ਸਜ਼ਾ ਦੇਣਾ ਕਰੋ।
1: ਨਿਸੰਗ ਬਾਤ ਨਿਰਧਾਰੋ।
0: ਸਤਿਗੁਰੂ ਜੀ ਦੇ ਤਾਈ ਕਹਿਣ ਲੱਗਾ ਇਹ ਬਾਦਸ਼ਾਹ, ਇਹ ਮਹਾਰਾਜ ਨਿਸੰਗ ਹੋ ਕੇ ਤੁਸੀਂ ਜੋ ਵੀ ਫੈਸਲਾ ਲੈਣਾ ਹੈ ਨਾ ਉਹ ਲੈਣਾ ਕਰੋ।
1: ਗੁਰੂ ਕਹਿਓ ਬਲ ਪਾਏ ਤੁਮਾਰਾ।
0: ਸਤਿਗੁਰੂ ਜੀ ਕਹਿਣ ਲੱਗੇ ਕਿ ਤੇਰਾ ਬਲ ਪ੍ਰਾਪਤ ਕਰਕੇ ਤੇਰੇ ਹੁਕਮ ਦੇ ਨਾਲ

0: ਤਾਕਤ ਸੀ ਤੇਰਾ ਬਲ ਸੀ, ਇਸ ਕਰਕੇ ਇਸਨੇ ਇਹ ਪਾਪ ਕੀਤਾ ਹੈ।
1: ਇਸ ਕੇ ਫਲ ਭਾਗੀ ਤੁਮ ਕਹੋ,
0: ਤੇ ਇਸ ਕਰਕੇ ਇਸ ਪਾਪ ਦੇ ਵਿੱਚ ਤੁਸੀਂ ਵੀ ਭਾਗੀ ਹੋ। ਇਸ ਪਾਪ ਦਾ ਜਿਹੜਾ ਫਲ ਹੈ ਨਾ, ਉਸਦੇ ਭਾਗੀਦਾਰ ਤੁਸੀਂ ਵੀ ਹੋ।
1: ਚੱਲ ਦਰਗਾਹ ਵਿਖੇ ਕਿਮ ਕਹੋ,
0: ਉਸ ਪਰਮਾਤਮਾ ਦੀ ਦਰਗਾਹ ਵਿੱਚ, ਖੁਦਾ ਦੀ ਦਰਗਾਹ ਵਿੱਚ ਜਾ ਕੇ

0: ਸਾਰਾ ਜਿਹੜਾ ਲੇਖਾ ਜੋਖਾ ਹੋਵੇਗਾ, ਲੈਣ ਦੇਣ ਹੋਵੇਗਾ,
1: ਉਹ ਸਭਨ ਕੋ ਕਿਵੇਂ ਮਿਟੇਨਾ,
0: ਉੱਥੇ ਸਾਰਿਆਂ ਦਾ ਹੀ ਲੇਖਾ ਹੁੰਦਾ ਹੈ ਤੇ ਕਿਸੇ ਵੀ ਤਰ੍ਹਾਂ ਉਹ ਲੇਖਾ ਮਿਟਦਾ ਨਹੀਂ ਹੈ।
1: ਨਿਰਬਲ ਬਲੀ ਰੰਕ ਕਹਿ ਰਾਓ,
0: ਚਾਹੇ ਕੋਈ ਨਿਰਬਲ ਹੈ, ਕੋਈ ਬਲਵਾਨ ਹੈ, ਕੋਈ ਗਰੀਬ ਹੈ, ਕੋਈ ਰਾਜਾ ਹੈ, ਉੱਥੇ ਤੇ ਸਾਰਿਆਂ ਦਾ ਹੀ ਲੇਖਾ ਜੋਖਾ ਹੁੰਦਾ ਹੈ।
1: ਇੱਕ ਸਮ ਹੀ ਸਭ ਬਿਖਮ ਨ ਕਾਓ,
0: ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਵਿਹਾਰ ਹੁੰਦਾ ਹੈ, ਸਾਰਿਆਂ ਦਾ ਇੱਕੋ ਜਿਹਾ ਹੀ ਜਿਹੜਾ ਉੱਥੇ ਲੇਖਾ ਜੋਖਾ ਕੀਤਾ ਜਾਂਦਾ ਹੈ। ਬਿਖਮ ਨ ਕਾਓ, ਤੇ ਉੱਥੇ ਫਿਰ ਜਿਹੜਾ ਕੋਈ ਫਰਕ ਨਹੀਂ ਹੈ।
1: ਸੁਣ ਕਰ ਸ਼ਾਹੂ ਕਹਿਓ ਗੁਰ ਸੰਗ,
0: ਸਤ ਸੰਗਤ ਜੀ ਗੁਰੂ ਜੀ ਦੇ ਵਚਨ ਸੁਣ ਕੇ ਬਾਦਸ਼ਾਹ ਬੇਨਤੀ ਕਰਨ ਲੱਗਾ ਹੈ।
1: ਹਮ ਨਹਿ ਜਾਣਿਓ ਛਲ ਇਸ ਢੰਗ,
0: ਮਹਾਰਾਜ ਇਸ ਤਰੀਕੇ ਦੇ ਨਾਲ ਇਸ ਪਾਪੀ ਨੇ ਛਲ

0: ਆਪਾਂ ਨੂੰ ਸੁਧਾਰਨ ਕਾਰਨ, ਆਪਣਾ ਜਿਹੜਾ ਅੱਗਾ ਹੈ ਉਸ ਨੂੰ ਸੁਧਾਰਨ ਵਾਸਤੇ
1: ਮਿਲੇ ਨਾ ਹਮ ਇਸ ਕੀਨ ਉਚਾਰਨ।
0: ਬਾਦਸ਼ਾਹ ਕਹਿਣ ਲੱਗਾ ਕਿ ਮਿਲੇ ਨਾ ਹਮ ਇਸ ਕੀਨ ਉਚਾਰਨ, ਮੈਂ ਇਹਦੇ ਨਾਲ ਨਹੀਂ ਮਿਲਾਂਗਾ, ਭਾਵ ਕਿ ਇਹਦੇ ਪੱਖ ਦੀ ਗੱਲ ਨਹੀਂ ਕਰਾਂਗਾ, ਇਹਦੀ ਮਦਦ ਵਾਸਤੇ ਕੋਈ

0: ਜਿਸ ਦੇ ਨਾਲ ਗੋਰ ਦੇ ਵਿੱਚੋਂ ਧੂੰਆਂ ਨਿਕਲਦਾ ਹੈ।
1: ਇਸ ਬਿਨ ਕੋ ਅਸ ਪਾਪ ਕਮਾਵੇ,
0: ਇਸ ਬਿਨ ਕੋ ਅਸ ਪਾਪ ਕਮਾਵੇ, ਇਸ ਤੋਂ ਬਗੈਰ ਐਸਾ ਜਿਹੜਾ ਪਾਪ ਹੈ ਕੌਣ ਕਮਾ ਸਕਦਾ ਹੈ।
1: ਮਮ ਮਨ ਮੈਂ ਹੋਏ ਤਰਾਸ ਘਨੇਰਾ,
0: ਮਮ ਮਨ ਮੈਂ ਹੋਏ ਤਰਾਸ ਘਨੇਰਾ, ਹੁਣ ਮੇਰੇ ਮਨ ਵਿੱਚ ਬੜਾ ਡਰ ਪੈਦਾ ਹੋ ਰਿਹਾ ਹੈ।
1: ਸੁਣ ਅਸ ਪਾਪ ਮੂਡ ਇਸ ਕੇਰਾ,
0: ਐਸਾ ਜਿਹੜਾ ਮੂਰਖ ਨੇ ਇਹ ਪਾਪ ਕੀਤਾ, ਇਸ ਪਾਪ ਨੂੰ ਸੁਣ ਕੇ ਮੇਰੇ ਮਨ ਵਿੱਚ ਬੜਾ ਡਰ ਲੱਗ ਰਿਹਾ ਹੈ।
1: ਤਬ ਚੰਦੂ ਬੋਲਿਓ ਮਮਚਾਰੀ,
0: ਤਬ ਚੰਦੂ ਬੋਲਿਓ ਮਮਚਾਰੀ, ਉਸ ਵੇਲੇ ਸਤ ਸੰਗਤ ਜੀ ਚੰਦੂ ਬੋਲਿਆ ਕਿ ਮੇਰੀ ਜਿਹੜੀ ਚੁਗਲੀ ਹੈ,
1: ਕਿਨ ਕੀਨਸ ਤੁਮ ਨਿਕਟ ਉਚਾਰੀ,
0: ਕਿਨ ਕੀਨਸ ਤੁਮ ਨਿਕਟ ਉਚਾਰੀ ਤੇ

ਕਿ ਚਾਹੇ ਮੈਨੂੰ ਬਹੁਤਾ ਜਿਹੜਾ ਧਨ ਹੈ ਉਹ ਦੇਣਾ ਕਰੋ, ਚਾਹੇ ਮੇਰੀ ਜੋ ਲੜਕੀ ਹੈ ਉਸ ਦਾ ਤੁਸੀਂ ਰਿਸ਼ਤਾ ਮੰਨ ਲਵੋ, ਦੋਵਾਂ ਦੇ ਵਿੱਚੋਂ ਇੱਕ ਗੱਲ ਤੁਸੀਂ ਮੰਨ ਲਵੋ। ਅਤੇ ਇਹ ਕਹਿੰਦਾ ਕਿ ਜਦੋਂ ਮੈਂ ਉਹਨਾਂ ਨੂੰ ਸਜ਼ਾ ਦਿੱਤੀ ਹੈ ਉਹਨਾਂ ਕੋਲੋਂ

0: ਹਾਜ਼ਰ ਸਨ, ਉਹ ਪੂਰੇ ਸਨ, ਬਹੁਤ ਸ਼ਕਤੀਆਂ ਦੇ ਮਾਲਕ ਸਨ।
1: ਸੋ ਕਿਮ ਐਸੀ ਕਰੇ ਕੁਚਾਲਾ,
0: ਉਹ ਐਸੀ ਜਿਹੜੀ ਖੋਟੀ ਚਾਲ ਹੈ ਉਸ ਨੂੰ ਕਿਵੇਂ ਧਾਰਨ ਕਰ ਸਕਦੇ।

0: ਤੇ ਇਸ ਪਾਪ ਦੇ ਵਿੱਚ ਤੂੰ ਮੈਨੂੰ ਕਿਵੇਂ ਲਿਪਾਏ ਮਨ ਕਰ ਰਿਹਾ ਹੈ।
1: ਬਾਹਰ ਕੁਟਲ ਇਮ ਬਾਤ ਬਣਾਈ,
0: ਹੁਣ ਬਾਦਸ਼ਾਹ ਕਹਿੰਦਾ ਹੈ ਕਿ ਬਾਹਰ ਕੁਟਲ ਇਮ ਬਾਤ ਬਣਾਈ ਕਿ ਫਿਰ ਤੂੰ ਬੜੀ ਕੁਟਲ ਨੀਤੀ ਦੇ ਨਾਲ ਇਹ ਗੱਲ ਬਣਾਈ।
1: ਕਹਿਤ ਦੇਸ਼ ਮੈਂ ਨਰ ਸਮਦਾਈ,
0: ਕਹਿਤ ਦੇਸ਼ ਮੈਂ ਨਰ ਸਮਦਾਈ ਕਿ ਦੇਸ਼ ਦੇ ਵਿੱਚ ਜਿਹੜੇ ਸਾਰੇ ਮਨੁੱਖ ਨੇ ਇਸ ਤਰ੍ਹਾਂ ਕਹਿੰਦੇ ਸਨ।
1: ਤਿੰਨ ਤੇ ਸੁਣ ਮੈਂ ਤੁਸੀਂ ਸੁਣਾਈ,
0: ਇਹ ਕਹਿਣ ਲੱਗਾ ਕਿ ਦੇਸ਼ ਦੇ ਜਿਹੜੇ ਬਹੁਤੇ ਲੋਕ ਸਨ ਨਾ, ਚੰਦੂ ਕਹਿੰਦਾ ਕਿ ਇਹ ਗੱਲ ਕਹਿ ਰਹੇ ਸਨ, ਉਹਨਾਂ ਕੋਲੋਂ ਸੁਣ ਕੇ ਮੈਂ ਬਾਦਸ਼ਾਹ ਤੁਹਾਨੂੰ ਇਹ ਜਿਹੜੀ ਗੱਲ ਸੁਣਾਈ ਹੈ।
1: ਆਇਸ ਕੋ ਲਿਓ ਬੁਲਾਈ,
0: ਲੇ ਆਇਸ ਕੋ ਲਿਓ ਬੁਲਾਈ, ਮੈਂ ਕਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਆਪ ਨੂੰ ਬੁਲਾਇਆ, ਤੁਹਾਡੀ ਆਗਿਆ ਲੈ ਕੇ ਹੀ ਇੱਥੇ ਉਹਨਾਂ ਨੂੰ ਬੁਲਾਇਆ ਸੀ।
1: ਸੁਣਤ ਸ਼ਾਹੂ ਕੋ ਪਿਓ ਕਹਿ ਬਾਣੀ,
0: ਸਤਸੰਗਤ ਜੀ ਚੰਦੂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਵਿੱਚ ਆਇਆ ਤੇ ਬੋਲਿਆ ਹੈ,
1: ਰੇ ਮਤ ਮੰਦ ਨਾ ਸਕੀ ਪਛਾਣੀ।
0: ਕਹਿਣ ਲੱਗਾ ਉਹ ਮੰਦੀ ਮਤ ਵਾਲਿਆ, ਤੂੰ ਇਸ ਗੱਲ ਨੂੰ ਸਮਝ ਨਹੀਂ ਸਕਿਆ, ਤੈਨੂੰ ਪਤਾ ਨਹੀਂ ਲੱਗਿਆ।
1: ਸਰਬ ਜਗਤ ਦਰਸ਼ਨ ਕੋ ਜਾਵੇ,
0: ਜਿਨ੍ਹਾਂ ਦੇ ਦਰਸ਼ਨਾਂ ਵਾਸਤੇ ਸਾਰਾ ਸੰਸਾਰ ਚੱਲ ਕੇ ਜਾਂਦਾ ਹੈ, ਜਿਨ੍ਹਾਂ ਨੂੰ ਸਾਰਾ ਸੰਸਾਰ ਜਾ ਕੇ ਨਮਸਕਾਰਾਂ ਕਰਦਾ ਹੈ,
1: ਘਰੇ ਉਪਾਏ ਨਸੀਸ ਨਿਵਾਵੇ,
0: ਜਿਨ੍ਹਾਂ ਦੇ ਬੇਸ਼ੁਮਾਰ ਕੀਮਤੀ ਜਿਹੜੀਆਂ ਵਸਤੂਆਂ ਨੇ ਉਹ ਰੱਖ ਕੇ ਸੰਸਾਰ ਦੇ ਲੋਕ ਸੀਸ ਨਵਾਉਂਦੇ ਸਨ, ਜਿਨ੍ਹਾਂ ਨੂੰ ਨਮਸਕਾਰਾਂ ਕਰਦੇ ਸਨ।
1: ਰੂਪ ਅਸੰਭਵ ਦੋਸ਼ ਵਿਸ਼ਾਲਾ,
0: ਉਹਨਾਂ ਦੇ ਉੱਪਰ ਤੋਂ ਅਸੰਭਵ ਜਿਹੜਾ ਦੋਸ਼ ਹੈ ਉਹ ਆਰੋਪਣਾ ਕੀਤਾ ਹੈ।
1: ਸਤਿਗੁਰ ਕੇ ਸੰਗ ਕੀਨ ਕੁਚਾਲਾ,
0: ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ

0: ਸ਼ਹੀਦ ਕੀਤਾ ਹੈ, ਕਈ ਤਰ੍ਹਾਂ ਦੇ ਦੁੱਖ ਦਿੱਤੇ ਹਨ।
1: ਅਬਲੋ ਛਲਕੀ ਰਚ ਚਤੁਰਾਈ,
0: ਅਬਲੋ ਛਲਕੀ ਰਚ ਚਤੁਰਾਈ, ਹੁਣ ਤੱਕ ਜਿਹੜਾ ਤੂੰ ਚਤੁਰਾਈ ਦੇ ਨਾਲ ਛਲ ਦੀਆਂ ਜਿਹੜੀਆਂ ਗੱਲਾਂ ਉਹ ਕਰ ਰਿਹਾ ਹੈ।
1: ਡਰ ਤਾਂ ਨਹੀਂ ਦਵੈ ਲੋਕ ਸਜਾਈ,
0: ਅਜੇ ਵੀ ਤੂੰ ਡਰਦਾ ਨਹੀਂ, ਇਹਨੂੰ

0: ਦੀ ਰਖਵਾਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ।
1: ਅਰਥ ਵਿਘਨ ਗਨ ਸਗਲ ਨਿਵਾਰੀ,
0: ਜੋ ਮੇਰੇ ਜੀਵਨ ਵਿੱਚ ਅਨੇਕਾਂ ਵਿਘਨ ਪੈਣੇ ਸਨ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ

0: ਦੀਨ ਸਵਾਦਾ ਪ੍ਰਾਣ ਨਾਸ ਕਰਨ ਤੱਕ ਤੂੰ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁੱਖ ਦਿੱਤਾ ਹੈ ਜਾਂ ਇਹਨਾਂ ਨੂੰ ਵੀ ਤੂੰ ਖਤਮ ਕਰਨ ਵਾਸਤੇ ਤੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਇਹਨਾਂ ਨੂੰ ਭੇਜਣਾ ਕੀਤਾ ਹੈ।
1: ਕਿਮ ਕਹਿ ਸਤਿਗੁਰ ਸੋਂ ਪੁਨ ਕਹਿਓ।
0: ਬਾਦਸ਼ਾਹ ਨੇ ਇਹ ਗੱਲ ਕਹਿ ਕੇ ਫਿਰ ਸਤਿਗੁਰੂ ਜੀ ਨੂੰ ਇਹ

0: ਇਹ ਅਪਰਾਧੀ ਹੈ, ਮੈਂ ਇਸ ਗੱਲ ਦਾ ਨਿਰਣਾ ਕਰ ਲਿਆ ਹੈ,
1: ਬਦਲਾ ਲੀਜਾ,
0: ਇਹ ਤੁਹਾਡਾ ਦੋਸ਼ੀ ਹੈ ਮਹਾਰਾਜ, ਇਹਨੂੰ ਸੰਭਾਲ ਲਓ, ਤੁਸੀਂ ਫੜ ਲਓ ਤੇ ਇਹਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਕਰੋ।
1: ਕੁਕਰਮ ਤਥਾ ਫਲ ਦੀਜੈ,
0: ਜਿਸ ਤਰ੍ਹਾਂ ਦਾ ਇਹਨੇ ਖੋਟਾ ਕੁਕਰਮ ਕੀਤਾ ਉਸ ਤਰ੍ਹਾਂ ਦਾ ਇਹਨੂੰ ਫਲ ਦੇਣਾ ਕਰੋ।
1: ਮਿਹਰਬਾਨਗੀ ਮੂੰਹ ਪਰ ਧਰੀ,
0: ਤੇ ਆਪ ਜੀ ਕਿਰਪਾ ਕੀਤੀ ਹੈ, ਮੇਰੇ ਤੇ ਬੜੀ ਮਿਹਰਬਾਨਗੀ ਕੀਤੀ ਹੈ,
1: ਪਰਲੋਕ ਨਾ ਬੁੱਝਣ ਕਰੀਏ ਹੈ,
0: ਮੇਰਾ ਜਿਹੜਾ ਲੋਕ ਪਰਲੋਕ ਹੈ ਨਾ, ਮੇਰੇ ਤੇ ਆਪ ਜੀ ਕਿਰਪਾ ਕਰਿਓ ਕਿ ਲੋਕ ਪਰਲੋਕ ਦੇ ਵਿੱਚ ਮੈਨੂੰ ਕੋਈ ਲੇਖਾ ਜੋਖਾ ਪੁੱਛਣਾ ਨਾ ਕੀਤਾ ਜਾਵੇ, ਮੇਰਾ ਲੋਕ ਪਰਲੋਕ ਆਪ ਜੀ ਸਵਾਰ ਦੇਵੋ।
1: ਸ੍ਰੀ ਹਰਗੋਬਿੰਦ ਵਿਚਾਰੀ,
0: ਇਹ ਬਾਦਸ਼ਾਹ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਿਚਾਰਿਆ ਹੈ,
1: ਵਿਦਿਆ ਜੇਠਾ ਨਿਕਟ ਹਕਾਰੀ,
0: ਉਸ ਸਮੇਂ ਭਾਈ ਵਿਧੀ ਚੰਦ ਤੇ ਭਾਈ ਜੇਠਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਾਸ ਬੁਲਾਇਆ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਇਹ ਜਿਹੜਾ ਗੁਰੂ ਦਾ ਦੋਖੀ ਹੈ ਨਾ, ਇਸ ਨੂੰ ਹੁਣ ਫੜ ਕੇ ਇਹਨੂੰ ਬੜੀ ਦ੍ਰਿੜਤਾ ਦੇ ਨਾਲ ਬੰਨ ਲਵੋ,
1: ਵੈਰ ਲਿਹੋ ਇਸ ਦਰੋਹੀ,
0: ਤੇ ਇਸ ਧਰੋਹੀ ਦੇ ਕੋਲੋਂ ਜਿਹੜਾ ਇਹਨੇ ਵੈਰ ਭਾਵਨਾ ਗੁਰੂ ਘਰ ਦੇ ਨਾਲ ਕਮਾਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਕਮਾਈ ਹੈ ਨਾ, ਉਹਦੀ ਇਸ ਨੂੰ ਸਜ਼ਾ ਦੇਣਾ ਕਰੋ।
1: ਸ਼ੀਘਰ ਹੀ ਗਹਿ ਦੁਆ ਬਾਹੂ,
0: ਸਤਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਚਨ ਸੁਣ ਕੇ ਛੇਤੀ ਦੇ ਨਾਲ ਦੋਨਾਂ ਗੁਰਸਿੱਖਾਂ ਨੇ ਚੰਦੂ ਨੂੰ ਬਾਹਾਂ ਤੋਂ ਜਾ ਕੇ ਫੜ ਲਿਆ ਹੈ, ਤੇ ਉਸ ਨੂੰ ਉਸੇ ਵੇਲੇ ਬਾਦਸ਼ਾਹ ਦੇ ਕਿਲੇ ਵਿੱਚੋਂ ਬਾਹਰ ਲਿਆਂਦਾ ਹੈ,
1: ਕਰਿਓ ਸਿਰ ਪਾਗ ਉਤਾਰੀ,
0: ਇਸ ਨੂੰ ਬਾਹਰ ਖੜਾ ਕੀਤਾ ਹੈ ਤੇ ਇਹਦੇ ਸਿਰ ਤੋਂ ਪਹਿਲਾਂ ਪੱਗ ਜਿਹੜੀ ਬੰਨੀ ਸੀ ਨਾ ਉਸ ਨੂੰ ਉਤਾਰਿਆ ਹੈ,
1: ਗਾਡੀ ਮੁਸ਼ਕਾ ਦੇ ਤਿਸ ਬਾਰੀ,
0: ਇਸ ਦੀਆਂ ਜਿਹੜੀਆਂ ਬਾਹਾਂ ਨੇ ਜਿਵੇਂ ਪਿੱਛੇ ਕਰ ਗਏ ਜਿਵੇਂ

0: ਪਤਾ ਫਿਰੇ ਸਿੰਘ ਦੱਸ ਰਹੇ ਨੇ ਨੂੰ ਵਾਹਿਗੁਰੂ ਗੁਰੂ ਦੇ ਸਿੱਖ ਭਾਈ ਜੇਠਾ ਜੀ ਭਾਈ ਵਿਧੀ ਚੰਦ ਜੀ ਕਹਿ ਰਹੇ ਨੇ ਕਿ ਝੂਠਿਆ ਕੁਪਤਿਆ ਤੂੰ ਐਸਾ ਜਿਹੜਾ ਕੁਕਰਮ ਕੀਤਾ ਹੈ ਗੁਰੂ ਮਹਾਰਾਜ ਜੀ ਨੂੰ ਤੂੰ ਸ਼ਹੀਦ ਕੀਤਾ ਹੈ
1: ਚਰਨ ਤੇ ਮਾਰਿਓ ਜੁੱਤਾ।
0: ਉਸ ਵੇਲੇ ਫਿਰ ਸਤਸੰਗਤ ਜੀ ਗੁਰੂ ਕੇ ਸਿੱਖਾਂ ਨੇ ਆਪਣੇ ਚਰਨਾਂ ਦੇ ਵਿੱਚੋਂ ਜੋੜਾ ਉਤਾਰਿਆ ਹੈ ਜੁੱਤੇ ਉਤਾਰੇ ਅਤੇ ਇਸ ਨੂੰ ਮਾਰਨਾ ਕੀਤੇ ਹਨ।
1: ਉਮਰਾਵ ਸਹਾਇਕ ਹੁੱਤੇ
0: ਜਿਹੜੇ ਉਮਰਾਵ ਦੀ ਸਹਾਇਤਾ ਦੇ ਵਿੱਚ ਸਨ।
1: ਚਲਿਓ ਨਾ ਬਸ ਚਿੰਤਾ ਚਿਤ ਜੁੱਤੀ।
0: ਜਦੋਂ ਉਹਨਾਂ ਨੇ ਦੇਖਿਆ ਨਾ ਕਿ ਚੰਦੂ ਦੀਵਾਨ ਨੂੰ ਹੁਣ ਗੁਰੂ ਕੀ ਸਿੱਖ ਇਹਦੀ ਕੀਤੀ ਦੀ ਸਜ਼ਾ ਦੇ ਰਹੇ ਨੇ, ਇਹਨੂੰ ਜੁੱਤੀ ਮਾਰ ਰਹੇ ਨੇ, ਉਹਨਾਂ ਦਾ ਕੋਈ ਵਸ ਨਹੀਂ ਚੱਲ ਰਿਹਾ, ਦੇਖ ਕੇ ਬੜੀ ਚਿੰਤਤ ਹੋਏ ਹਨ।
1: ਕਹੈ ਕਿਤਕ ਇਹ ਸ਼ਾਹੂ ਦੀਵਾਨ,
0: ਕਈ ਕਹਿ ਰਹੇ ਨੇ ਕਿ ਇਹ ਤੇ ਬਾਦਸ਼ਾਹ ਦਾ ਦੀਵਾਨ ਹੈ,
1: ਜਟਨ ਗਹਿ ਲੀਨੋ ਪਾਨ,
0: ਕਿਵੇਂ ਇਹਨਾਂ ਨੂੰ ਜਟਾਂ ਨੇ ਆਪਣੇ ਹੱਥਾਂ ਵਿੱਚ ਫੜ ਲਿਆ, ਇਹ ਤੇ ਬਾਦਸ਼ਾਹ ਦਾ ਦੀਵਾਨ ਹੈ, ਇਹਦਾ ਹੁਕਮ ਸਾਰਿਆਂ 'ਤੇ ਚੱਲਦਾ ਸੀ, ਪਰ ਅੱਜ ਗੁਰੂ ਦੇ ਸਿੱਖਾਂ ਦੇ ਹੱਥ ਕਿਵੇਂ ਇਹ ਆ ਗਿਆ ਹੈ।
1: ਸ਼ਾਹੂ ਕੀ ਖਫਗੀ ਕੈਸੀ,
0: ਭਾਈ ਸ਼ਾਹੂ ਕੀ ਖਫਗੀ ਕੈਸੀ, ਬਾਦਸ਼ਾਹ ਇਸ ਤੋਂ ਕਿਵੇਂ ਖਫਾ ਹੋ ਗਿਆ ਹੈ।
1: ਜਿਸ ਤੇ ਕਰੀ ਦਸਾ ਇਸ ਐਸੀ,
0: ਜਿਸ ਕਰਕੇ ਇਹਦੀ ਐਸੀ ਹਾਲਤ ਕੀਤੀ ਹੈ।
1: ਉਹ ਆਛੋ ਮਾਨੋ ਕੋ ਬੁਰਾ,
0: ਕੋਈ ਇਸ ਗੱਲ ਨੂੰ ਚੰਗਾ ਵੀ ਮੰਨਦਾ ਹੈ, ਕਿਉਂਕਿ ਕਈਆਂ ਨੂੰ ਪਤਾ ਵੀ ਇਹਦਾ ਜਿਹੜਾ ਸੁਭਾਅ ਸੀ, ਇਹਦੇ ਜਿਹੜੇ ਕਰਮ ਸਨ ਬੜੀ ਮਾੜੇ ਸਨ, ਅਤੇ ਕਈ ਇਸ ਨੂੰ ਮਾੜਾ ਵੀ ਜਿਹੜਾ ਦੇਖਦੇ ਆ। ਅੱਜ ਵੀ ਐਸੀ ਬਿਰਤੀ ਵਾਲੇ ਸੰਸਾਰ ਵਿੱਚ ਲੋਕ ਹੈਗੇ ਹੈ ਜਿਹੜੇ ਗੁਰੂ ਦੀ ਨਰਾਦਰੀ ਕਰਦੇ, ਜਿਵੇਂ ਹੁਣੀ ਆ ਤਾਜ਼ੀ ਤਾਜ਼ੀ ਖਬਰ ਹੈ ਕਿ ਅਨੰਦਪੁਰ ਸਾਹਿਬ ਸਿੱਖਾਂ ਵਾਲਾ ਸਿੰਘਾਂ ਵਾਲਾ ਬਾਣਾ ਪਾ ਕੇ ਨਾ ਕੋਈ ਗੁਰੂ ਦੀ ਬੇਅਦਬੀ ਕਰਨ ਵਾਸਤੇ ਆਇਆ ਸੀ, ਉਹਦੇ ਕੇਸ ਵੀ ਹੈਨੀ ਸੀ ਸਿਰ 'ਤੇ, ਫਿਰ ਜਦੋਂ ਨਿਹੰਗ ਸਿੰਘਾਂ ਦੇ ਕਾਬੂ ਆਇਆ ਅਤੇ ਝਟਕਾ ਕੇ ਉਹਨੂੰ ਉੱਥੇ ਅਨੰਦਪੁਰ ਦੀ ਧਰਤੀ 'ਤੇ ਲਟਕਾਇਆ ਪੁੱਠਾ, ਅਤੇ ਦਰਬਾਰ ਸਾਹਿਬ ਜਿਵੇਂ ਬੇਅਦਬੀ ਕਰਨ ਗਿਆ ਸੀ ਇੱਕ ਦੁਸ਼ਟ, ਉਹਨੂੰ ਵੀ ਉੱਥੇ ਜਦੋਂ ਝਟਕਾਇਆ ਅਤੇ ਸਤਸੰਗਤ ਜੀ ਕਈਆਂ ਨੇ ਤਾਂ ਕਿਹਾ ਕਿ ਚੰਗਾ ਕੀਤਾ ਹੈ, ਪਰ ਕਈਆਂ ਸਿੱਖਾਂ ਨੇ ਕਿਹਾ ਨਹੀਂ ਜੀ ਇੱਦਾਂ ਨਹੀਂ ਸੀ ਕਰਨੀ ਚਾਹੀਦੀ, ਕੋਈ ਤੁਹਾਡੀ ਪਿਤਾ ਦੀ ਦਾੜੀ ਨੂੰ ਜਾਂ ਪੱਗ ਨੂੰ ਹੱਥ ਪਾਵੇ ਫਿਰ ਇਹ ਗੱਲ ਤੁਹਾਨੂੰ ਭਲਾ ਕਹਿਣੀ ਸੌਖੀ ਲੱਗਦੀ ਹੈ, ਫਿਰ ਕਿਵੇਂ ਸਾਨੂੰ ਦੁੱਖ ਹੁੰਦਾ ਹੈ ਕਿ ਸਾਡੀ ਪਿਤਾ ਦੀ ਪੱਗ ਨੂੰ ਕਿਸੇ ਨੇ ਹੱਥ ਪਾਇਆ ਅਤੇ ਅਸੀਂ ਕਿਵੇਂ ਛੱਡ ਦੇਈਏ। ਗੁਰੂ ਵੀ ਸਾਡਾ ਪਿਤਾ ਹੈ ਸਤਸੰਗਤ ਜੀ, ਇਸ ਕਰਕੇ ਜਿਹੜਾ ਗੁਰੂ ਦੀ ਬੇਅਦਬੀ ਕਰਦਾ ਹੈ ਉਹ ਬਹੁਤ ਵੱਡਾ ਦੋਸ਼ੀ ਹੈ, ਉਹਨੂੰ ਕਿਸੇ ਸਰਕਾਰ ਨੇ ਕੋਈ ਸਜ਼ਾ ਨਹੀਂ ਦੇਣੀ ਨਾ ਦਿੱਤੀ ਹੈ, ਉਹਨੂੰ ਤਾਂ ਗੁਰੂ ਅਤੇ ਗੁਰੂ ਕਾ ਖਾਲਸਾ ਸਜ਼ਾ ਦੇ ਸਕਦਾ ਹੈ, ਅਤੇ ਗੁਰੂ ਕੇ ਖਾਲਸੇ ਨੇ ਸਜ਼ਾਵਾਂ ਦਿੱਤੀਆਂ ਵੀ ਹੈ, ਗੁਰੂ ਨੇ ਵੀ ਦਿੱਤੀਆਂ ਹੈ, ਆਹ ਇਤਿਹਾਸ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹਨੇ ਬੇਅਦਬੀ ਕੀਤੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਤੱਕ ਪਹੁੰਚ ਕਰਕੇ ਜਦੋਂ ਬਾਦਸ਼ਾਹ ਨੇ ਵੇਖਿਆ ਨਾ ਕਿ ਮੈਂ ਵੀ ਫਸਦਾ ਹੈ, ਆਪਣੇ ਆਪ ਨੂੰ ਬਚਾਇਆ ਅਤੇ ਆਪਣੇ ਵਜ਼ੀਰ ਨੂੰ ਫੜਾ ਦਿੱਤਾ ਵੀ ਮਹਾਰਾਜ ਦੋਸ਼ੀ ਇਹੀ ਹੈ, ਇਹਨੇ ਸਾਰਾ ਜਿਹੜਾ ਦੋਸ਼ ਕੀਤਾ ਹੈ ਭੈੜਾ ਕਰਮ ਕੀਤਾ, ਗੁਰੂ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਇਸ ਕਰਕੇ ਜਦੋਂ ਗੁਰੂ ਕੇ ਸਿੱਖਾਂ ਨੇ ਫੜ ਕੇ ਇਹਨੂੰ ਹੁਣ ਜੁੱਤੇ ਫੇਰੇ ਹੈ, ਅਤੇ ਕਈ ਜਿਹੜੇ ਕਹਿੰਦੇ ਵੀ ਚੰਗਾ ਹੋਇਆ ਇਹਨੇ ਮਾੜਾ ਕਰਮ ਕੀਤਾ, ਅਤੇ ਕਈ ਇਹਦੇ ਪੱਖ ਵਿੱਚ ਕਹਿੰਦੇ ਨਹੀਂ ਇਹਦੇ ਨਾਲ ਜਿਹੜੀ ਹੋ ਰਹੀ ਹੈ ਇਹ ਬੁਰਾ ਹੈ।
1: ਨਰ ਸਮੁਦਾਇ ਆਣ ਕਰ ਜੁਰੂ,
0: ਬਹੁਤ ਲੋਕ ਇੱਥੇ ਆੜ ਕੇ ਹੁਣ ਇਕੱਠੇ ਹੋਏ ਹਨ।
1: ਸਾਹੂ ਸੰਗ ਸਤਿਗੁਰੂ ਬਖਾਨਾ,
0: ਬਾਦਸ਼ਾਹ ਨੇ ਫਿਰ ਸਤਿਗੁਰੂ ਜੀ ਦੇ ਤਾਂ ਇਹ ਬੇਨਤੀ ਕੀਤੀ ਹੈ।
1: ਅਬ ਹਮ ਡੇਰੀ ਕਰੀ ਪਿਆਨਾ,
0: ਸ਼ਾਹੂ ਸੰਗ ਸਤਿਗੁਰੂ ਬਖਾਨਾ, ਬਾਦਸ਼ਾਹ ਨੂੰ ਫਿਰ ਸਤਿਗੁਰੂ ਜੀ ਨੇ ਇਹ ਵਚਨ ਕੀਤਾ ਹੈ ਕਿ ਆਬ ਹਮ ਡੇਰੋ ਕਰੇ ਪਿਆਨਾ, ਕਿ ਹੁਣ ਅਸੀਂ ਆਪਣੀ

0: ਜੋ ਤੁਹਾਡੀ ਬਾਣੀ ਦੇ ਵਿੱਚ ਹੁਕਮ ਵਿੱਚ ਸੁੱਖ ਜਿਹੜਾ ਪ੍ਰਾਪਤ ਹੋਵੇਗਾ।
1: ਖੁਸ਼ੀ ਦੀਨ ਉੱਠ ਬਾਹਰ ਆਈ।
0: ਇਸ ਤਰ੍ਹਾਂ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖੁਸ਼ੀ ਕੀਤੀ ਹੈ, ਬਾਦਸ਼ਾਹ ਦੀ ਫਿਰ ਉੱਥੋਂ ਉੱਠ ਕੇ ਬਾਹਰ ਆਏ ਹਨ।
1: ਚੜੇ ਤੁਰੰਗ ਦੁਰਗ ਨਿਕਸਾਈ,
0: ਘੋੜੇ ਤੇ ਚੜੇ ਨੇ ਅਤੇ ਕਿਲੇ ਤੋਂ ਬਾਹਰ ਆਏ ਨੇ। ਇੱਥੇ ਹੁਣ ਸਮੇਂ ਦੀ ਸਮਾਪਤੀ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਚੰਦੂ ਪਾਪੀ ਨੂੰ ਨਾਲ ਲੈ ਕੇ ਰਸਤੇ ਦੇ ਵਿੱਚ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦਿੰਦੇ ਦਿੰਦੇ ਜਿਵੇਂ ਇਹਨੂੰ ਮਾਰਨਗੇ, ਸੋ ਉਹ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰਨ। ਸਤਿਸੰਗਤ ਜੀ, ਇਹ ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਜਿੰਨੇ ਗੁਰੂ ਦੀ ਨਰਾਦਰੀ ਕੀਤੀ ਹੈ, ਗੁਰੂ ਦੀ ਬੇਅਦਬੀ ਕੀਤੀ ਹੈ, ਗੁਰੂ ਨੇ ਗੁਰੂ ਦੇ ਸਿੱਖਾਂ ਨੇ ਉਹਨੂੰ ਕਦੇ ਬਖਸ਼ਿਆ ਨਹੀਂ। ਇਸ ਕਰਕੇ ਜਿੰਨੇ ਵੀ ਕਿਤੇ ਮਨ ਵਿੱਚ ਕੋਈ ਸੋਚਿਆ ਹੈ ਨਾ ਕਿ ਮੈਂ ਗੁਰੂ ਦੀ ਨਰਾਦਰੀ ਕਰਾਂਗਾ, ਗੁਰੂ ਦੀ ਅਵੱਗਿਆ ਕਰਾਂਗਾ, ਭਾਵੇਂ ਹੁਣ ਵੀ ਹੈ, ਕਰਦੇ ਹੈ ਲੋਕ, ਉਹਨਾਂ ਦੇ ਮਨ ਵਿੱਚ ਇਹੋ ਹੀ ਹੈ ਵੀ ਗੁਰੂ ਕਿਹੜਾ ਕੁਝ ਕਹਿੰਦਾ ਹੈ, ਜਾਂ ਗੁਰੂ ਕੇ ਖਾਲਸੇ ਦੇ ਕੋਲ ਹੁਣ ਉਹ ਤਾਕਤ ਨਹੀਂ। ਨਹੀਂ, ਸਤਸੰਗਤ ਜੀ, ਭੁਲੇਖਾ ਹੈ ਉਹਨਾਂ ਦੇ ਮਨ ਦਾ। ਜਦੋਂ ਗੁਰੂ ਕੇ ਖਾਲਸੇ ਦੇ ਉੱਪਰ ਗੁਰੂ ਕਿਰਪਾ ਕਰਦਾ ਹੈ, ਜਦੋਂ ਜਦੋਂ ਵੀ ਉਹ ਦੋਸ਼ੀ ਕਿਤੇ ਗੁਰੂ ਕੇ ਖਾਲਸੇ ਦੇ ਸਾਹਮਣੇ ਆਉਂਦੇ ਹੈ ਅਤੇ ਗੁਰੂ ਕਾ ਖਾਲਸਾ ਉਹਨਾਂ ਨੂੰ ਸੋਧਾ ਲਾਉਂਦਾ ਰਿਹਾ ਹੈ ਅਤੇ ਲਾਉਂਦਾ ਰਹੇਗਾ। ਜੇ ਕੋਈ ਅੱਜ ਵੀ ਅਸੀਂ ਬੇਅਦਬੀ ਕਰੇਗਾ ਗੁਰੂ ਅਤੇ ਗੁਰੂ ਕਾ ਖਾਲਸਾ ਉਹਨੂੰ ਕਦੇ ਬਖਸ਼ੇਗਾ ਨਹੀਂ। ਸਤਿਗੁਰੂ ਜੀ ਕਿਰਪਾ ਕਰਨ। ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਵਜਿਆਂ ਦੇ ਸਿਰ 'ਤੇ ਮੇਹਰ ਭਰਿਆ ਹੱਥ ਰੱਖਣ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਪਹਿਲਾਂ ਵੀ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਹੈ, ਉਹਨਾਂ ਪਾਸੋਂ 24 ਸਾਹਿਬ ਜੀ ਦੀ ਬਾਣੀ ਦਾ ਜਾਪ ਅਤੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਸਰਵਣ ਕਰੀਏ। ਉਪਰੰਤ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮਾਗਤੀ ਉਪਰੰਤ ਹੀ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਨਿਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦੀ ਕਿਰਪਾ ਸਦਕਾ ਅੱਜ ਦਿਨ ਬੁੱਧਵਾਰ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ, ਉਪਰੰਤ ਸੋਹਦਾ ਰਹਿਰਾਸ ਸਾਹਿਬ, ਉਪਰੰਤ ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਚੌਪੀ ਸਾਹਿਬ ਜੀ ਦੀ ਬਾਣੀ ਦੇ ਜਾਪ, ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ। ਅੱਜ ਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਦੀ ਸੇਵਾ ਭਾਈ ਹਰਪ੍ਰੀਤ ਸਿੰਘ, ਮਨਜੋਤ ਸਿੰਘ, ਸ਼ਰਨਜੀਤ ਸਿੰਘ, ਅਰਸ਼ਦੀਪ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਕੌਰ, ਕਸ਼ਮੀਰ ਕੌਰ, ਗੁਰਵੀਰ ਸਿੰਘ, ਸਮੂਹ ਸੇਵਕਾਂ ਵੱਲੋਂ ਹੋਈ ਹੈ ਮਹਾਰਾਜ। ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪਣਾ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਪਾਤਸ਼ਾਹ ਜੀ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਮਹਾਰਾਜ। ਸਮੂਹ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ, ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ। ਉਹ ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਸਭ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਪਾਵਨ ਪਵਿੱਤਰ ਅਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਰੰਭੇ ਵੇੜੀਆਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਮਹਾਰਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਰਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੂਖ ਵਿਨਾਸ਼ਨ ਹੈ ਭਗਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ, ਜੁਗਾਦਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਹਿ ਮਿਟਾਵਾਓ, ਸਿਮਰ ਜਸ ਬਿਸੰਭਰੀ ਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪ੍ਰਾਨ ਸਿਮਰ ਸੁਦਾਖਿਅਰ, ਕੀਨੇ ਰਾਮ ਨਾਮ ਏਕਾਖਿਅਰ, ਕਿਨਕੈਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨ ਆਵੈ, ਕੰਖੀ ਏਕਾ ਦਰਹ ਤੁਹਾਰੂ, ਨਾਨਕੁਨ ਸੰਗ ਮੋਹਿ ਉਦਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ, ਪ੍ਰਭ ਕੇ ਸਿਮਰਨ ਕਰ ਬਨਾ ਬਸਾਇ, ਪ੍ਰਭ ਕਸਮ ਦੂਹ ਜਮਨਾ ਸਾਇ, ਪ੍ਰਭ ਕਸਮ ਕਾਲ ਪਰ ਹਰਾਇ, ਪ੍ਰਭ ਕਸਮ ਦੁਸ਼ਮਣ ਟਰ, ਪ੍ਰਭ ਸਿਮਰਤ ਕਾਸ਼ ਬੇਗਨ ਨਾ ਲਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ, ਪ੍ਰਭ ਕਸਮ ਭਾਵ ਨਾ ਵਿਆਪੈ, ਪ੍ਰਭ ਕਸਮ ਦੁਖ ਨਾ ਸੰਤਾਪੈ, ਪ੍ਰਭ ਕਸਮ ਸਾਧਕ ਸੰਗ ਸਰਵ ਨਿਧਾਨ, ਨਾਨਕ ਹਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨਵ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਾਪਦਾ ਪੂਜਾ, ਪ੍ਰਭ ਕੇ ਸਿਮਰਨ ਬਿਨਸਾ ਦੂਜਾ, ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗਹ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੋ ਫਲ ਫਲਾ, ਸੇ ਸਿਮਰ ਹੈ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋਪਾਈ, ਪ੍ਰਭ ਕਾ ਸਿਮਰ ਸਭ ਤਿਊਚੈ, ਪ੍ਰਭ ਕਾ ਸਿਮਰਨ ਉਦਰੇ ਮੂਚੈ, ਪ੍ਰਭ ਕਾ ਸਿਮਰਨ ਤ੍ਰਿਸਨਾ ਬੋਜੈ, ਪ੍ਰਭ ਕਾ ਸਿਮਰ ਸਭ ਕਿਹ ਸੋਜੈ, ਪ੍ਰਭ ਕਾ ਸਿਮਰਨ

ਕੀ ਨੂੰ ਦਾਨ। ਮਨ ਧਨ ਰੰਗ ਰਤੀ ਰੰਗੀ ਕੈ ਨਾਨਕ ਜਨ ਕੈ ਬਿਰਤ ਬਵੇਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਬਤ ਕਾ ਪਰਾ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ।

ਸਬਦਿ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਦਰ ਦਵਾਸਾ ਸੰਤ ਪ੍ਰਤਾਪ ਦੁਰਸਭ ਨਸਾ ਸੰਤ ਕਾ ਸੰਗਵੜ ਪਾਗੀ ਪਾਈਐ ਸੰਤ ਸਿਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਵਰਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜ ਸਨਾਹੀ ਹਰ ਹਰੀ ਨਾਨਕ ਨਾਮ ਅਮੋਲ ਅਸ਼ਟਪਦੀ ਜਪ ਤਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਵਖਿਆ ਅਨਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਮਨ ਵਧੀ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੂਰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮ ਮੈਂ ਕਰ ਰਾਤੀ ਵਰਤ ਨਿਮ ਕਰੈ ਬਹੁ ਭਾਤੀ

ਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ ਹਉਮੈ ਵੈਰ ਨਾ ਜਾਵੈ ਹਰਿ ਕੇ ਨਾਮ ਸਮ ਸਰਗਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੋਟੈ ਗਰਭ ਗੁਮਾਨ ਮਨ ਦੇ ਹੋਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਵੈੜ ਨਾ ਤਾਂ

ਵਿਖਿਆ ਟਰੈ ਜਲ ਧੋਵੈ ਵਹਦੀ ਹਨੀਤ ਸੁਧ ਕਹੈ ਹੋਈ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੀ ਪਤਤ ਬਹਮੂਚ ਬਹੁਤ ਸਿਆਣੁ ਜਮਕਾ ਭਾਉ ਵਿਆ ਪੈਨਕ ਜਤਨ ਕਰ ਤ੍ਰਿਸਨਾ ਤ੍ਰਾ ਪੈ ਪੀ ਖਨੀ ਕਗਨ ਬੁਜੈ ਕੋਟਿਓ ਪੈ ਤਰਗਨ ਸਿਜੈ ਸ਼ੂਟ ਸਨਾਹ ਉਬ ਪਿਆਲ ਮੁਹਿ ਵਿਆ ਪਹਮਾਇਆ ਜਾਲ ਅਵਰ ਕਰਤੂ ਸਗਲੇ ਜਮ ਡਾਨ ਗੋਬਿੰਦ ਭਜਨ ਬਿਨ ਤਿਲ ਨਹਿਮਾਨ ਹਰ ਕਾ ਨਾਮ ਜਪਤ ਦੁਖ ਜਾਈ ਨਾਨਕ ਬੋਲੇ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਹ ਜਨਕ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਵਰਦਾ ਸਤ ਗਾਵੈ ਜੇ ਕੋ ਆਪਣੀ ਸੋਭਾ ਲੂਰਾ ਸਾ ਸੰਗ ਹਉ ਮੈਂ ਸ਼ੋਰੈ ਜੇ ਕੋ ਜਨਮ ਵਰਣ ਤੇ ਡਰੈ ਸਾਧ ਜਨਕ ਸਰਣੀ ਉਪਾਰੈ ਜਿਹ ਜਨਕਾ ਪ੍ਰਭ ਤਰਸ ਪਿਆਸਾ ਨਾਨਕ ਤਾ ਕਾ ਬਲ ਬਲ ਜਾਸਾ ਸਗਲ ਪੁਰਖ ਮਾ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟਿਆ ਅਭਿਮਾਨ ਆਪ ਸਕਾਓ ਜੋ ਜਾਣ ਨੀਚਾ ਸੋ ਗਣਿਆ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਜੀਨਾ ਮਾਨੇ ਆਪਣੇ ਤੇ ਬੁਰਾ ਮਿਟਾਨਾ ਪੀਖ ਸਰਵ ਸ੍ਰੇਸ਼ਟ ਉਸਾਜਨਾ ਸੁਖ ਦੁਖ ਜਾਨ

ਸਭ ਕਉ ਮਾਨੈ ਮੁਖਤਾ ਕੋ ਜਸਰ ਸੁਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗ ਮਾਨ ਪਾਵੈ ਨਾਨਕ ਪਾਤ ਸੇਧੀ ਕਰ ਜਾਵੈ ਜੇ ਪ੍ਰਸਾਦ ਆਰੋਕਨ ਚੁੰਦੇਹੀ ਲਿਵ ਲਾਭ ਤਸਰਾਮ ਸੁਨੇਹ ਜੇ ਪ੍ਰਸਾਦ ਤਿਰਉਲਾ ਰਹਿਤ ਮਨਸੁਖ ਪਾਵੈ ਹਰ ਹਰ ਜਹ ਕਹਿਤ ਜੇ ਪ੍ਰਸਾਦ ਤਿਰ ਸਕਲ ਛਿਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੂ ਚੈ ਮਨ ਸਾਸ ਸਾ ਸਿਮਰ ਪ੍ਰਭੁ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕ ਭਗਤ ਕਰੇਹ ਜੇ ਪ੍ਰਸਾਦ ਆਪ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕੁਮਾਰ ਸੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨ ਦਹ ਪ੍ਰਭ ਕਉ ਕਬਹੁ ਨਾ ਵਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਹੀ ਪ੍ਰਭ ਆਪਣੇ ਮਾਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਸਹਿ ਧਿਆਈ ਤਸਹਿ ਧਿਆਈ ਜੇ ਅਲਖ ਹੈ ਈਹਾ ਊਹਾ ਨਾਨਕ ਤੇਰੇ ਰਖੈ ਜੇ ਪ੍ਰਸਾਦ ਕਰਹਿ ਪੁਨ ਬਹਦਾਨ ਮਨ ਆਠ ਪਹਿਰ ਕਰ ਤਸਹਿ ਧਿਆਨ ਜੇ ਪ੍ਰਸਾਦ ਤੁ ਆਚਾਰ ਵਿਆਹ ਹਰਿ ਤੇ ਪ੍ਰਭ ਕਉ ਸਾਸ ਸਹਿਚ ਤਰ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨ ਨਾਦ ਜੇ ਪ੍ਰਸਾਦ ਪੀਖੈ ਵਿਸਮਾਇ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਰਾ ਜੇ ਪ੍ਰਸਾਦ ਪਰਮ ਗਦ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਭ ਰਵ ਤਿਆਗ ਵਰ ਕਦ ਲਾਗਹੁ ਗੁਰੂ ਪ੍ਰਸਾਦ ਨਾਨਕ ਮਨ ਜਾਗਹੁ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕਾ ਮੂਰ ਨਮਨ ਹਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਜੀ ਮਨ ਮੂੜ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਜ ਰੇ ਮਨ ਮੇਰੇ ਤੂੰ ਤਾ ਸਵਰਾਜ ਜੇ ਪ੍ਰਸਾਦ ਸਭ ਕੀ ਗਾ ਤੋਏ ਨਾਨਕ ਜਾਪ ਜਪੈ ਜਪ ਸੋ ਆਪ ਜਪਾਈ ਜਪੈ ਸੋ ਨਾਉ ਆਪ ਗਾਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾ ਪ੍ਰਭੁ ਦਇਆ ਦੇ ਕਉਣ ਵਿਗਾ ਪ੍ਰਭ ਸੋ ਪ੍ਰਸੰਨ ਵਾਸਾ ਮਨ ਸੋਇ ਪ੍ਰਭ ਦਇਆ ਤੇ ਮਹਿ ਤੂ ਤੁਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨ ਕਿਨਹੁ ਲਇਆ ਜਿਤ ਜਿਤ ਲਾਭ ਹੋ ਤਿਤ ਲਗਹਿ ਹਰਨਾਥ ਨਾਨਕ ਕਿਨਕਾ ਕਛੂ ਨ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁੰਗਤਾ ਹੋਏ ਸੁਨਵੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੈ ਅਭਮਾਨ ਸਾਧੂ ਸੰਗ ਪ੍ਰਗਟੈ ਸੋ ਗਿਆਨ ਸਾਧੂ ਸੰਗ ਬੁਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਵੀਰਾ ਸਾਧੂ ਸੰਗ ਪਾਇ ਨਾਮ ਰਤਨ ਸਾਧਕ ਸੰਗੀ ਉਪਰ ਜਤਨ ਸਾਧਕੀ ਮਹਿਮਾ ਵਰਨੈ ਕੌਨ ਪ੍ਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧੂ ਸੰਗ ਸਦਾ ਪ੍ਰਫੁਲੈ ਸਾਧੂ ਸੰਗ ਆਵਹਿ ਬਹੁ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭਕੀ ਰੇ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਥ ਹੂੰ ਧਾਵੈ ਸਾਧ ਸੰਗ ਅਸਤਤ ਮਨ ਪਾਵੈ ਸਾਧੂ ਸੰਗ ਮਾਇਆ ਦੀ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸਾਨ ਸਾਧ ਸੰਗ ਦੁਸਮਨ ਸਾਮੀਤ ਸਾਧੂ ਕੇ ਸੰਗ ਮਹਾਪੁਨੀਤ ਸਾਧ ਸੰਗ ਕੇਸ ਸਿਉ ਨਹਿ ਬੈਰ ਸਾਧੂ ਸੰਗ ਨਾ ਬੀਗਾ ਪੈਰ ਸਾਧੂ ਸੰਗ ਨਾਹਿ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦ ਸਾਧਕ ਸੰਗ ਨਾਹਿ ਹਵਤਾ ਪੂ ਸਾਧ ਸੰਗ ਤਾਜਾ ਸਭਿਆ ਪਾਪੀ ਜਾਨਾ ਸਾਧ ਬਡਾਈ ਨਾਨਕ ਸਾਧ ਪ੍ਰਭੁ ਬਨਾਈ ਸਾਧਕ ਸੰਗ ਨਾ ਕਬੂ ਧਾਵੈ ਸਾਧੂ ਸੰਗ ਸਦਾ ਸੰਗ ਪਾਵੈ ਸਾਧ ਸੰਗ ਬਸ ਆਗੂ ਚੱਲੈ ਸਾਧੂ ਕੇ ਸੰਗ

ਜੀਵਿਤ ਕੁਟੰਬ ਨਿਸਤਾਰ ਸਾਧਕ ਸੰਗ ਸਭ ਕੁਲੇ ਉਧਾਰ ਸਾਧ ਸੰਗ ਸਾਜਨ ਬੀਤ ਕੁਟੰਬ ਨ ਹਤਾਰ ਸਾਧੂ ਕੈ ਸੰਗ ਸੂ ਧਨ ਪਾਵੈ ਜਿਹ ਧੰਤ ਸਭ ਕੁਵਰ ਸਾਵੈ ਸਾਧ ਸੰਗ ਧਰਮ ਰਾਈ ਕਰੀ ਸੇਵੈ ਸਾਧਕ ਸੰਗ ਸੋਵੈ ਸੁਰ ਦੀਵੈ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਬਨ ਗਾਇਨ ਸਾਧਕ ਸੰਗ ਸਰਬ ਥਾਨ ਗਾਵ ਨਾਨਕ ਸਾਧਕ ਸੰਗ ਸਫਲ ਜਨਾਵ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਪੀੜਤ ਹੋਤ ਨਿਹਾਲ ਸਾਧਕ ਸੰਗ ਕਲੂਖ ਹਤਹਾਰ ਸਾਧਕ ਸੰਗ ਨਰਕ ਪਰ ਹਰ ਸਾਧਕ ਸੰਗ ਈਹਾ ਊਹਾ ਸੋਹੇਲਾ ਸਾਧ ਸੰਗ ਵਿਸ਼ਰਤ ਹਰ ਮੇਲਾ

ਮਹੰਤ ਵਿਸਰੈ ਸਾਧ ਸੰਸਾਰ ਪਰ ਨਿਹਤਾਰੈ ਸਾਧ ਕਸੰਗ ਲੱਗਾ ਭਰਮ ਈਠੈ ਸਾਧੂ ਕਸੰਗ ਘਟ ਘਟ ਈਠੈ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਖੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧ ਕਿਵੇਂ ਹਮਾ ਬੀਤ ਨਾ ਜਾਣ ਜੀਤਾ ਸੁਨਹ

ਸੁਭਾ ਮੂਚ ਤੇ ਮੂਚੀ ਸਾਧੁ ਸੁਭਾ ਸਾਧੁ ਬਨ ਆਈ ਨਾਨਕ ਸਾਧੁ ਪ੍ਰਭ ਵੇਦਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਕੈ ਇਕ ਸਿਬਿਨ ਕੋਏ ਨਾਨਕ ਹੀ ਲੱਛਣ ਬ੍ਰਹਮ ਗਿਆਨ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਿਰਲੀਪ ਜਹਿ ਜਲ ਮਹਿ ਕਮਲਾ ਲੀਪ ਬ੍ਰਹਮ ਗਿਆਨ ਸਦਾ ਨਿਰਦੋਖ ਜਹਿ ਸੂਰ ਸਰਬ ਕਾ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜਹਿ ਰਾਜ ਰੰਗ ਕਵਲਾ ਗਤੁਲ ਪਵਾਨ ਬ੍ਰਹਮ ਗਿਆਨੀ ਕਾ ਧੀਰ ਜੇਕ ਜਿਉਂ ਬਾ ਸਦਾ ਕੋ ਚੰਦਨ ਲੇ ਬ੍ਰਹਮ ਗਿਆਨੀ ਕਾ ਇਹਾ ਗੁਣਾਉ ਨਾਨਕ ਜਿਉਂ ਪਾਵ ਕਰ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿੰਘ ਵੈਣ ਨਾ ਲਾਗਾ ਜਲਾ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ਼ ਜੈ ਧਾਰੂ ਉਪਰ ਆਕਾਸ਼ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਹਿ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾ ਬ੍ਰਹਮ ਗਿਆਨੀ ਕਾ ਨਹੀਂ ਵਿਨਾਹ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕਾ ਨਾਹੀਂ ਧੰਧਾ ਬ੍ਰਹਮ ਗਿਆਨੀ ਦੇ ਤਾਵਤ ਬੰਧ ਹੈ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲ ਬ੍ਰਹਮ ਗਿਆਨੀ ਸੰਗ ਸਕਲੇ ਅੰਧਾਰ ਨਾਨਕ ਬ੍ਰਹਮ ਗਿਆਨੀ ਜਪ ਪਾ ਸਕਲ ਸੰਸਾਰ ਬ੍ਰਹਮ ਗਿਆਨੀ ਕਾ ਏਕਾ ਰੰਗ ਬ੍ਰਹਮ ਗਿਆਨੀ ਕਾ ਬਸਾ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਕਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰਾ ਪ੍ਰਭਾ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕਾ ਵਾਰ ਵਾਰ ਜਾਈ ਹੈ ਬ੍ਰਹਮ ਗਿਆਨੀ ਕਾ ਖੁਖ ਜਹਮੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀਂ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਅਧੀਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨ ਹੈ ਬ੍ਰਹਮ ਗਿਆਨੀ ਕੀ ਕਦ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵਨ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਅਵਨਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰਾ ਜੋ ਅੰਤਰ ਨਾਮ ਸਰਬ ਮੈਂ ਭੀਖਾ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰ ਨਾਨਕ।

ਕੀ ਕਥਾ ਸ਼ਰਦਾ ਵਸਾ ਸੋ ਪੰਡਿਤ ਫਿਰ ਜਵਾਨਾ ਆਵੈ ਵੇਦ ਪ੍ਰਾਣ ਸਿਮਰਤ ਪੂਜਾ ਮੂਲ ਸੁਖਮ ਜਨ ਅਸਥੂਲ ਚਾਹ ਵਰਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕਾ ਸਦਾ ਦੀਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ।

ਮੰਗਲ ਗੁਣ ਗਾਇਮ ਕਾਹੁ ਜੁਗਤ ਕਿਤੇ ਨਾ ਪਾਈਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਣ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਤ ਦਾਸ ਕਉ ਸਭ ਸੋ ਜੀ ਪਰ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਹੈ ਤੈਸਾ ਹਰਕ ਤੈਹ ਸੋਗ ਸਦਾਨੰਦ ਤੈਨਹੀਂ ਵਿਯੋਗ ਤੈ ਹਰ ਸਵਰਨ ਤੈਸੀ ਉਸਮਾਟੀ ਦਾ ਸਮਰ ਤੈਸੀ ਬਿਖਾਟੀ ਤੈਸਾ ਮਨ ਤੈਸਾ ਬਿਮਨ ਤੈਸਾ ਰੰਗ ਤੈਸਾ ਰਾਜਾ ਜੋ ਵਰਦਾਇ ਸਾਈ ਜੁਗਤ ਨਾਨਕ ਉਹ ਪੁਰ ਕਹੀ ਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇਤ ਜੇਤ ਕਰ ਰਾਖੇ ਤੈਸਾ ਤਨਾਉ ਆਪੇ ਕਰਮ ਕਰਾਉਣ ਯੋਗ ਪ੍ਰਭ ਭਾਵੈ ਸੋਈ ਫਨ ਹੋਗ ਪਸਰੀ ਵਾਪ ਹੋਇਆ ਨਾ ਤਤ ਰੰਗ ਰੱਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੀ ਤਹ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਿਆਲ ਸਿਮ ਸਿਮ ਨਾਨਕ ਪੈ ਨਿਹਾਲ ਸਲੋਕ ਉਸਤਤ ਕਰਿਹਾ ਨੀਕ ਜਾਣੇ ਅੰਤ ਨਾ ਪਾਰਾ ਬੈਰ ਨਾਨਕ ਰਚਨਾ ਪ੍ਰਭ ਰਚੀ ਬਹ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਵੈ ਤੀਰਥਵਾਸੀ ਕਈ ਕੋਟ ਬਨ ਭਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਦਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੁੰਡਾਵਤ ਨਾਮ ਧਿਆਵੈ ਨਾਨਕ ਕਰਦੇ ਕੰਤ ਨਾ ਪਾਵੈ ਕਈ ਕੋਟ ਪਿਆ ਅਭਿਮਾਨ ਕਈ ਕੋਟ ਆਂਦ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ਼ਰਮ

ਪਾਣ ਬੈ ਸੁੰਦਰ ਕਈ ਕੋਟ ਦੀ ਹਕੂ ਮੰਡਲ ਕਈ ਕੋਟ ਸਸੀ ਜਲ ਸੂਰ ਨਖਿਆ ਤਰ ਕਈ ਕੋਟ ਦੀਪ ਦਾਨ ਮੰਦਰ ਸਿਰ ਛਤਰ ਸਗਲ ਸਮਗਰੀ ਅਪਨਾਇ ਸੂਤ ਧਾਰ ਨਾਨਕ ਜਿਹ ਜਿਹ ਪਾਵੈ ਤਿਸ ਤਿਹ ਨਿਹ ਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੀਤ ਪ੍ਰਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮਦ ਕਈ ਕੁੰਡਨ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀਵੀਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੀਤ ਸੁਕ੍ਰਮਰ ਗਾ ਸਭ ਦਿਨੇਰਾ ਸਭ ਹੁਤੇ ਦੂ ਨਾਨਕਰਹੀ ਆ ਭਾਰ ਪੂਰ ਕਈ ਕੋਟ ਪਾਤਾਲ ਕਿਵਾਸ ਕਈ ਕੁੰਡਰ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਬਹ ਜੋਨੀ ਫਿਰ ਹੈ ਕਈ ਕੋਟ ਬੈਠ ਹੀ ਖਾਹੀ ਕਈ ਕੋਟ ਕਾਲਹ ਤੱਕ ਪਾਹੀ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਚਿੰਤ ਜਹ ਜਹ ਭਾਣਾ ਤਹ ਤਹ ਰਾਖੀ ਨਾਨਕ ਸਭ ਕਿਛ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਲ ਵਲਾਗੀ ਕਈ ਕੋਟ ਪ੍ਰਭ ਕੁਖ ਜੰਤੀ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਾਪਿਆ ਤਿਨਕੋ ਮਿਲੇ ਪ੍ਰਭ ਅਮਰਾਸ ਕਈ ਕੋਟ ਮੰਗ ਹੈ ਸਦ ਹੰਗ ਪਾਰ ਬ੍ਰਹਮ ਤਿਲਾ ਕਾ ਰੰਗ ਜਿਨ ਕਾ ਹੋਇਆ ਸੁ ਪ੍ਰਸੰਨਾ ਨਕਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਬਸਰੇ ਉਪਾਸਾਰ ਸਦਾ ਸਦਾ ਏਕੰਕਾਰ ਕਈ ਕੋਟ ਕਿਨ ਵਪਾਤ ਪ੍ਰਭ ਪ੍ਰਮਾ ਸਮਾਤ ਅਕਾਂਤਨਾ ਜਨ ਕੋਇਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਤਨ ਵਧਿਆਤਮ ਪ੍ਰਕਾਸ਼ ਕਈ ਕੋਟ ਤਦ ਕਿਵੀਤ ਸਦਾ ਨਿਹਾਰ ਹੈ ਕੁੰਜੇਤਰੀ ਕਈ ਕੁੰਡਾਮ ਰਾਹ ਪੀਵੈ ਅਮਰ ਪਏ ਸਾਧੂ ਸਾਧ ਜੀਵ ਹੈ ਕਈ ਕੁੰਡਾਮ ਗੁਣ ਗਾਵੇ ਆਤਮ ਰਾਸ ਸੁਖ ਸਹਿਜ ਸੁਮਾਵੈ ਆਪਣੇ ਜਨ ਕਉ ਸਾਸ ਸਾਸੁਮਾਰੀ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰਾ ਨਾਹੀ ਕੋਈ ਨਾਨਕ ਤਿਹ ਬਲਹਾਰਣ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੇ ਯੋਗ ਜੋ ਤਹ ਪਰ ਸੋਈ ਹੋਗ ਫਿਰ ਮੈਂ ਥਾ ਥਾ ਪੁਨਰ ਅੰਤ ਨਹੀਂ ਵਿਸ਼ ਪਾਰਾ ਬਾਰ ਹੁਕਮ ਤਾਰ ਤਾਰ ਹਾਵੇ ਹੁਕਮ ਉਪਜਾ ਹੁਕਮ ਸਮਾਏ ਹੁਕਮ ਉੱਚ ਨੀਚ ਵਿਆਹ ਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਾਹ ਮੈਂ ਰਹੇ

ਸਿਰਿਆ ਕਾ ਸੁਆਮੀ ਕੀੜਾ ਵਿਕਸਿਆ ਅੰਤਰ ਜਮ ਜੁਗ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੂੰ ਮਾਨੁਖ ਦੀ ਕਿਆ ਹੋਈ ਆਵੇ ਜੁਦ ਪਾਵੇ ਸੋਈ ਕਰਾਵੇ ਇਸ ਕਾ ਹਾਥ ਹੋਵੇ ਤਾਂ ਸਭ ਕੀ ਸ਼ੈਲੀ ਜੁਦ ਪਾਵੇ ਸੋਈ ਕਰੀ ਅਨ ਜਾਣ ਤੂੰ ਵਿਖਿਆ ਮਹਾਰਾਜਾ ਜੇ ਜਾਨ ਤਾਪਨ ਆਪ ਬਚਾ ਪਰਮ ਪੂਲਾ ਦਹ ਦੇਹ ਤਾਵੇ ਨਿਮਖ ਮਾਹ ਚਾਰ ਕੁੰਡ ਫੇਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੀ ਨਾਨਕ ਤੀ ਜਨ ਨਾ ਮਿਲੀ ਖਨਵੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਿਰੀ ਨਵਾਜ ਜਾ ਕਰ ਦ੍ਰਿਸ਼ਟ ਕਛੂ ਨ ਆਵੇ ਤਿਸ ਤਤਕਾਲ ਦਹ ਦਹ ਪ੍ਰਗਟਾਵੇ ਜਾ ਕਉ ਆਪਣੇ ਕਰਾ ਬਖਸੀਸ ਤਾ ਕਲੀ ਖਾਨਾ ਕਰਾਂ ਜਗਦੀਸ਼ ਜੀਓ ਪਿੰਡ ਸਭ ਦਸ ਗਿਰਾਸ ਕਟ ਕਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਵਰਣ ਤੋਂ ਆ ਬਣਾਈ।

ਬੇਵੜੂ ਭਾਗੀ ਕਸਾ ਬਰਾਬ ਦੂਜਨ ਕਰਾਵਨ ਆਪਿਆ ਸਦਾ ਸਦਨਾਨ ਘਰ ਜਾਪ ਕਰਨ ਕਰਾਵਨ ਕਰਨੇ ਹਾਰ ਉਸ ਕਾ ਹਾਥ ਕਹਾ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਪਾਪ ਪ੍ਰਭ ਸੋਏ ਜੋ ਕਿਸ ਕਿਨੋ ਸਪਨਾ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਬੁਗ ਜਾ ਦੇਖਾ ਕਰਾ ਬਬੀ ਕਾ ਪਹੀ ਕਾ ਪਹਾਨੀ ਕੁਮਾਰ ਨਾ ਵਿਨਸਿਆ ਬਿਨ ਜਾਇ ਨਾਨਕ ਸਾਧ ਰਹੇ ਸਮਾਇਆ ਆਪ ਉਪਦੇਸਾ ਸਮਝਿਆ ਆਪ ਆਪੇ ਰਚਿਆ ਸਭ ਕਾ ਸਾਥ ਆਉ ਕਿਨੋ ਆਪਨ ਵਿਸਥਾਰ ਸਭ ਕਾਸ਼ ਉਸ ਕਾ ਹੋ ਕਰਨੇ ਹਾਰ ਉਸ ਤੇ ਭਿਨ ਕਹੋ ਕਿਸ਼ੋਏ ਥਾਨ ਥਨਾਂਦਰੇ ਕਾ ਸੋਇ ਆਪਣੇ ਚਲਤ ਆਪ ਕਰਨੇ ਹਾਰ ਕਾਉਤ ਕਰ ਰੰਗ ਆਪ ਹਰ ਮਨ ਮਹਿ ਮਨ ਆਪਣੇ ਮਹਿ ਨਾਨਕ ਕਹਿਣਾ ਜਾਏ

ਤੋਤ ਗਿਉ ਸੋਜੀ ਜਨ ਨਾਮ ਸੰਗ ਜੁ ਕਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਨਿਆ ਗੁਰਪ੍ਰਸਾਦ ਆਪਣਾ ਸੋਜੈ ਦੁਖ ਜਾਨੋ ਤਰਸ ਨਾ ਬੋਝੈ ਸਾ ਸੰਗ ਹਰ ਹਰ ਜਹ ਕਹਿ ਤੋ ਸਰਵ ਰੋਗ ਤਿਉਹ ਹਰ ਜਨ ਰਹਿ ਤੋ ਅਨੰਦਨ ਕੀਰਤਨ ਕੇਵਲ ਵਖਿਆ ਅਨਗ੍ਰਸਤ ਮਾ ਸੋਈ ਨਿਰਵਾਨ ਏਕ ਉਪਰ ਜਹ ਜਨ ਕੀ ਆਸਾ ਤਿਸ ਕੀ ਕਟ ਗਿਆ ਜਮ ਕੀ ਪਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹ ਨਾ ਲਾਗੈ ਦੁਖ ਜਿਸ ਕਾ ਹਰ ਬ੍ਰਾਹਮਣ ਚੇਤ ਆਵੈ ਸੋ ਸੰਤ ਸੋ ਹੇਲਾ ਨਹੀਂ ਉਡਲਾਵੈ ਜਿਸ

ਜਾਬ ਦੇਖਾ ਤਾਂ ਸਭ ਕਿ ਹਮੂਦ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰਿਆ ਆਪਨ ਚਲਤਾ ਆਪ ਹੀ ਕਰਿਆ ਆਪਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆ ਕਰਿ ਤਾਰੀ ਸਭ ਸ੍ਰਿਸ਼ਟ ਆਪ ਆਪ ਸਕਲ ਮੈਂ ਆਪ ਅਨਕ ਜੁਗ ਤਰਾਇ ਥਾ ਵਿਉ ਥਾ ਆਪ ਅਵਨਾਸੀ ਨਾਹੀ ਕਿਸ ਖੰਡ ਧਾਰਨ ਧਾਰਹਿ ਉਹ ਬ੍ਰਹਿਮੰਡ ਆਲਿਆ ਕੇ ਅਭੀਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਕਲ ਸੰਸਾਰ ਉਦਰਾ ਤਨਮੰਦ ਪ੍ਰਭ ਕੇ ਸੇਵਕ ਸਕਲੇ ਉਧਾਰਨ ਪ੍ਰਭ ਕੀ ਸੇਵਕ ਦੁਖ ਵਿਸਾਰਨ ਆਪੀ ਮੀਲ ਲਈ ਕਿਰਪਾ ਗੁਰ ਕਾ ਸਭ ਜਾ ਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰਹਿ ਵਡ ਭਾਗ ਨਾਮ ਜਪਤ ਪਾਵ ਵਿਸਰਾਵ ਨਾਨਕ ਤਿਨ ਪੁਰਖ ਕਾ ਉਤਮ ਕਰਮਾਰਨ ਜੋ ਕਿਛ ਕਰਾਇ ਸੋ ਪ੍ਰਭ ਕਰਾਂਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਇ ਕਰਨੇ ਹਰ ਪਛਾਣ ਸੋਈ ਪ੍ਰਭ ਕਾ ਕੀਆ ਜਨਮ ਗਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਹਤੇ ਉਪਜੇ ਤੇ ਹਮਾਹੇ ਸਮਾਈ ਹੋਏ ਸੁਖ ਨਦਾਨ ਹੋ ਬਣ ਆਇਆ ਆਪ ਸੁਭਾਵ ਦੀਨੋ ਮਾਨਨ ਪ੍ਰਭ ਜਾਨ ਇੱਕ ਜਾਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਤਾ ਜਾਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਬਲਹਾ ਰਸਪਦੀ ਟੂਟੀ ਗੰਡ ਨਾਰ ਗੋਪਾ ਸਰਬ ਜੀ ਆਪ ਵੀ ਪ੍ਰਤ ਪਾਲ ਸਕਲ ਕੀ ਚਿੰਤਾ ਜਿਸ ਮਨ ਮਾਹੇ ਦੇਖਦੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾ ਪਿਆ ਬਨਾਸੀ ਪ੍ਰਭ ਆਪ ਆਪ ਆਪਨ ਕੀਆ ਕਸ਼ੁਨਾ ਹੋਈ ਜੀ ਸਾਉ ਪ੍ਰਾਣ ਲੋਚੈ ਕੋਈ ਇਸ ਬੇਨਾ ਨਾਹੀਂ ਤੇਰਾ ਕਿਸ ਕਾਮ ਗਤ ਨਾਨਕ ਜਾ ਵੀ ਹਰ ਨਾਮ ਰੂਪਵੰਤ ਹੋਏ ਨਾਹੀਂ ਉਹ ਹੈ ਪ੍ਰਭ ਜੋ ਸਕਲ ਘੱਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰ ਬੈਜਾਂ ਸਭ ਕਿਛ ਦਿਖਾ ਦੀਆ ਦਰ ਬੈਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾ ਵੈ ਜੇ ਕੋ ਹੋਏ ਬਹਦਾ ਤਾਰ ਦਿਖਦੀ ਹਰ ਜਾਨਾ ਕਾਵਾਰ ਜਿਸ ਗੁਰ ਪ੍ਰਸਾਦ ਉਟੈ ਹਾ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕਾ ਥਾਮਾ ਥਮਨ ਤਿਉਂ ਗੁਰ ਕਾ ਸਬਦ ਮਨ ਹਾ ਥਮਨ ਜਿਉਂ ਪਾ ਖਾਣ ਨਾਵ ਚੜ ਤਰ ਪ੍ਰਾਣੀ ਗੁਰ ਚਰਨ ਲਗਤ ਨਿਹ ਤਰ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਵਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਉਚਾ ਪੁਰ ਮਨ ਮੂਰਖ ਕਾਹੇ ਬਿਲ ਲਾਈ ਪੁਰਬ ਲਿਖ ਕਾ ਲਿਖਿਆ ਪਾਏਗਾ ਦੂਖ ਸੁਖ ਪ੍ਰਭ ਦੇਵਨ ਹਾਰ ਪ੍ਰਤਿਆਗ ਦੂਤ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਿਆ ਜਾਨ ਕਨ ਵਸਤਾਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਬਤੰਗ ਰਾਮ ਨਾਮ ਜਪ ਹਿਰਦੇ ਮਾਹ ਨਾਨਕ ਪਾਦ ਸੇਤੀ ਕਰ ਜਾਹੀ ਜਿਸ ਵਕਰ ਕਉ ਲੈ ਅੰਤੁ ਆਇਆ ਰਾਮ ਨਾਮ ਸੰਦਨ ਕਰ ਪਾਇਆ

ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਦਿਸ ਜਨ ਆਵੈ ਹਰ ਪ੍ਰਭ ਜੀਤ ਭਗਤ ਭਗਤ ਸੁਣੀ ਆਇ ਤਿਸ ਰੋਗ ਜਾ ਕੇ ਹਿਰਦੈ ਕੋ ਹੋਏ ਸੱਚ ਕਰਨ ਸਚਤਾ ਕੀ ਰਹਿ ਸੱਚ ਹਿਰਦੈ ਹਤ ਮੁਹ ਕਹਿ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸਜਾ ਪਾਸਾਰ ਸੱਚ ਵਰਤ ਸੱਚ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤ ਨਾਨਕ ਸੋ ਜਨ ਸੱਚ ਸਮਾਤ ਸਲੋਕ ਰੂਪ ਨਾਰੀਖ ਨਰੰਕੇਸ਼ ਤ੍ਰੇਹ ਗੁਣ ਤੇ ਪ੍ਰਭਿਨ ਤਿਸੈ ਬੁਝਾਇ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਰਾਕ ਮਨ ਉਖ ਕੀ ਤੁਪਰੀ ਤਿਆਗ ਤਿਸ ਤੇ ਪਰੈ ਨਾਹੀ ਕਿਸ ਕੋਇ ਸਰਵ ਨਿਰੰਤਰੀ ਕੋ ਸੋਏ ਆਪੇ ਬਿਜਨ ਆਪੇ ਦਾਨ ਗਹਿਰ ਗੰਭੀਰ ਗਹੀਰ ਸੋ ਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਹਿ ਤ੍ਰਿ ਚਰਨੀ ਪਾਵ ਨਾਨਕ ਮਨ ਇਹੋ ਅਨਰਾਮ ਮਨ ਸਭ ਪੂਰਨ ਸਰਣਾ ਯੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕੇ ਨੇਤਰ ਹੋਰ ਮੰਤਰ ਨਾ ਜਨ ਹੋਰ ਅਨੰਦ ਰੂਪ ਮੰਗਲ ਸਤ ਜਾਗ ਸਰਥੋਕ ਸੁਨਿਆ ਕਰਤਾ ਕਰ ਰਾਜ ਮਹਾਰਾਜ ਯੋਗ ਮਹਿ

ਪਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਾਂਦਾ ਨਮ ਧਿਆਵ ਹਸੇ ਤਿਹ ਗੁਣ ਮਹਿ ਜਗ ਪਰਮਾਇ ਜਨਮ ਮਾਰਾ ਫਿਰਿਆਵਾ ਜਾਏ ਊ ਜਨੀਚ ਤਿਸ ਗਿਆ ਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀ ਕਰਾਇ ਕਰੰਗ ਨਾਨਾ ਵੇਦ ਕਿਨੋ ਵਿਸਥਾਰ ਪ੍ਰਭ ਮਨਾਸੀ ਏਕ ਅੰਕਾਰ ਨਾਨਾ ਚਲ ਕਰੇ ਖਿਨ ਵਾਹੇ ਪੂਰ ਰਹੇ ਉਹ ਪੂਰਨ ਸਭ ਠਾਇ ਨਾਨਾ ਵੇਦ ਕਰ ਬਨੰਤ ਬਨਾਈ ਆਪਣੀ ਕਿਵੇਂ ਦਿਆ ਵਿਪਾਈ ਸਭ ਕਟ ਦਿਸ ਕੇ ਸਭ ਦਿਸ ਕੇ ਠਾਉ ਜਪ ਜਪ ਜੀਵਾ ਨਾਨਕ ਹਰਿ ਨਾਉ ਨਾਮ ਕੀ ਧਾਰੀ ਸਗਲੇ ਜੰਤ ਨਾਮ ਕੀ ਧਾਰੀ ਖੰਡ ਬ੍ਰਹਿਮੰਡ ਨਾਮ ਕੀ ਧਾਰੀ ਸਿਮਰਤ ਵੇਦ ਪ੍ਰਾਣ ਨਾਮ ਕੀ ਧਾਰੀ ਸੁਨਨ ਗਿਆਨ ਧਿਆਨ ਨਾਮ ਕੀ ਧਾਰੀ ਆਗਾਸ ਪਾਤਾਲ ਨਾਮ ਕੀ ਧਾਰੀ ਸਗਲ ਆਕਾਰ ਨਾਮ ਕੀ ਧਾਰੀ ਪੁਰੀਆ ਸਭ ਪਾਵਨ ਨਾਮ ਕਾ ਸੰਗੁਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੀ ਪਾਤਮਾ ਸੋ ਜਨਗਤ ਪਾਏ ਰੂਪ ਸਤ ਜਗ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਦੂ ਸਤ ਸਤ ਜਗ ਬਾਣੀ ਸਤ ਪੁਰਖ ਸਤ ਮਾਹਿ ਸਮਾਣੀ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਭ ਪਰੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇ ਸਾਧ ਤੀ ਜਾਨ ਜਾ ਕਰਦਾ ਪ੍ਰਵੇ ਸਾਧ ਨਰਦਾ ਪੂਜਾ ਜੇ ਕੋਈ ਨਾਮ ਜਪਦ ਤਾ ਗਿਆ ਤੋ ਆਪ ਸਾਧ ਗਿਆ ਸਭ ਸਾਧ ਆਪ ਜਾਣੇ ਆਪਣੀ ਮੇਤ ਕਰ ਜਿਸ ਕੇ ਸ੍ਰੇਸ਼ਟ ਸੋ ਕਰਨ ਹਾਰ ਅਵਰਨਾ ਬੂਝ ਕਰਦ ਵਿਚਾਰ ਕਰਦ ਕਿ ਮੇਤ ਨਾ ਜਾਣਾ ਕੀ ਅਨੰਦ ਜੋ ਦੇਹ ਪਾਵ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾ ਜਿਨ ਪੂਜਿਆ ਤਾ ਸਵਾਦ ਪ੍ਰਭ ਕਰੰਗ ਰਾਜ ਜਾਨ ਰਹੇ ਗੁਰ ਕਾ ਬਚਨ ਪਦਾਰਥ ਰਹੇ ਉਏ ਦਾਤੀ ਦੁਘਟਨਾ ਰੁਜਾ ਕਾ ਸੰਗ ਤਰਾ ਸੰਸਾਰ ਜਨ ਕਾ ਸਿਵ ਸੋੜ ਭਾਗ ਜਨ ਕਾ ਸੰਗ ਇਕਲੇ ਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾ ਗੁਰ ਪ੍ਰਸਾਦ ਨਾਨਕ ਫਲ ਪਾਇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਗੋਸੀ ਪੀ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਰ ਪੂਜਾ ਸਤ ਸਤ ਸਿਵ ਦਾਰ ਦਰਸ਼ਨ ਸਤ ਸਤ ਵੇਖਣ ਹਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਤਾਰੀ ਆਪੀ ਗੁਣ ਆਪੀ ਗੁਣਕਾਰੀ ਸਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਨਤਾ ਬੁਧਨ ਹਰਿ ਕੋ ਸਤ ਸਭ ਹੋ ਨਾਨਕ ਸਤ ਸਤ ਪ੍ਰਭ ਸੋ ਸਤ ਸਰੂਪ ਰਿਦੈ ਜਨ ਮਾਨਿਆ ਕਰਨ ਕਰਾਉ ਤਿਨ ਗੁਰੂ ਪਛਾਣੇ ਜਾ ਕਰਦਾ ਵਿਸਵਾਸ ਪ੍ਰਭ ਤਤ ਗਿਆ ਤੇ ਹਮਾਰ ਪ੍ਰਗਟਾਇਆ ਪੈ ਤੇ ਨਿਰਭਾਉ ਹੋਏ ਵਸਾਰਾ ਜਿਹ ਤੇ ਬੁਝਿਆ ਤੇ ਹਮਾਰੇ ਸਮਾਨ ਵਸਤ ਮਾ

ਦੱਸਿਆ ਨੂੰ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਗਿਆ ਵਨਜਾਨਾ ਹੂਈ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਦਸਕਾ ਨਾਮ ਦਸਕਾ ਸੰਗ ਸੇ ਪਦਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖ ਕੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੇਖ ਕੀ ਗੁਰ ਦੁਰਮਤਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸੇਖ ਕੇ ਬੰਧਨ ਕਾਟੈ ਗੁਰ ਕਾ ਸੇਖ ਵਿਕਾਰ ਦਿਆਟੈ ਸਤਿਗੁਰ ਸੇਖ ਨਾਮ ਤਾਨ ਦੇ ਗੁਰ ਕਾ ਸੇਖ ਉਡਭਾਗੀ ਹੇ ਸਤਿਗੁਰ ਸੇਖ ਕਾ ਹਲਤ ਪਲ ਦਸਵਾਰਾ ਨਾਨਕ ਸਤਿਗੁਰ ਸੇਖ ਕਾ ਜੀ ਅਨਾਜ ਸੁਮਾਰਾ ਗੁਰ ਕਾ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਸਾ ਹੈ ਆਵਸ ਕਉ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਰਦਾ ਸਤਿ ਆਵੈ ਮਨ ਬੀਤੈ ਸਤਿਗੁਰ ਕੈ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਤੁਇ ਨਿਹ ਕਾਮੀ ਦਸ ਕਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜੋ ਸਾਭ ਕਰੀਏ ਨਾਨਕ ਸੋ ਸੇਵਕ ਗੁਰ ਕੀ ਮਾਤਲੀ ਵੀ ਇਸ ਬਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਤਿਗੁਰ ਜਿਸਰੇ ਦਾ ਹਰ ਨਾਮ ਅਨਕਬੈਰ ਗੁਰ ਕਾ ਵਰ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਉਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹਪਾਰ ਬ੍ਰਹਮ ਜੀ ਕਹਿ ਆਵ ਨਹਿ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਸਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੀਖਤ ਪੁਨੀਤ

ਬਿੰਦ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਯੁਤ ਕਰ ਹੈ ਕਰਮ ਕਮਨ ਹਿਰਦੈ ਸਿਮਰਹਿ ਸਤਿਬਲਹਾਰੀ ਸਤਿਗੁਰ ਅਪਨੀ ਨਾਨਕ ਜਿਹ ਪ੍ਰਸਾਦ ਹੈ ਸਭ ਪ੍ਰਭ ਜਪਨੀ ਹੁਹਾਰਾ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰਸ ਹੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜੈ ਕਮਨ ਪ੍ਰਗਟੀ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੀ ਸਜਬ ਦੀ ਸੇਵਕ ਆਦੀ ਮੋਹ ਮਾਇਆ ਕਾ ਸੰਗ ਨਾਲੀ ਮਨ ਮਾਰਾਖਿ ਹਰ ਹਰੀ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮੋਹ ਦੁਖ ਤਹਿ ਦੇ ਨਾਸ ਤਬਤ ਮਾਹਿ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੀ ਭਾਈ ਜਨਮ ਬਨ ਕੇ ਮਿਟੇ ਆਉਂਦੀ ਸੇ ਸਾਧੂ ਕੇ ਪੂਰਨ ਅਵਧੀ ਸੇ ਭਾਵ ਚੁਕਾ ਨਿਰਭਾਉ ਹੋਏ ਬਸ ਸਗਲ ਵਿਆਦ ਮਨ ਦੀ ਖੈ ਨਸੀ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁਕੇ ਭਰਾਮ ਗਵਨ ਸੁਨ ਨਾਨਕ ਹਰ ਹਰ ਜਾ ਸਰਵ ਨਿਰਗੁਣ ਆਵ ਸਰਗੁਣ ਪਿਓ ਹੀ ਕਲਾ ਤਾਰਜਨ ਸਗਲੀ ਮੋਹੀ ਆਪਣੀ ਚਰਤ ਪ੍ਰਭਾਵ ਬਨਾਏ ਆਪਣੀ ਕਿਉਂ ਦਿਆ ਵਿਪਾਏ ਹਰ ਬਿੰਦੂ ਜਾ ਨਾਹੀ ਕੋਏ

ਭਜਨ ਵਿਖਿਆ ਸਗਲੀ ਸ਼ਹਿਰ ਹਰ ਹਰਿ ਨਾਮ ਕਮਾਵਨਾ ਨਾਨਕੀ ਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਵਿਚਾਰੀ ਸਿਮਨਾਮ ਆਧਾਰ ਅਵਰੇ ਉਪਾਵ ਸੰਗੀਤ ਵਿਸਾਰ ਚਰਨ ਕਮਲ ਰੇਤ ਮਹਾਵਰ ਧਾਰ ਕਰਨ ਕਾਨ ਸੁਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰਵਾਥ ਇਹੋ ਧਨ ਸੰਚਹ ਹੋ ਵਹ ਭਗਵੰਤ ਸੰਤ ਜਨ ਕਾ ਨਿਰਵਨਵੰਤੀ ਕਾਸ ਰਾਖ ਮਨ ਵਾਹੀ ਸਰਬ ਰੋਗ ਨਾਨ ਮਿਟ ਜਾਹੀ ਜੇਹ ਧਨ ਕਾ ਚਾਰ ਕੁੰਟ ਉਠਤਾਵੇ ਸੋ ਤਨ ਹਰ ਸਿਵਾ ਦੀ ਪਾਵੇ ਜਿਸ ਸੋਕਾ ਨਿਤ ਬਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨ ਸਭ ਸੋਭਾ ਬਾਜ ਹਰ ਕੀ ਸਰਣੀ

ਹਸ ਹਸਤੀ ਰਥ ਹਸ ਵਾਰੀ ਝੂਠਾ ਟੰਫ ਝੂਠ ਪਾ ਸਾਰੀ ਜਿੰਦੀ ਤਹਿ ਬੁਝਾ ਨਾ ਵਿਗਨ ਨਾ ਵਸਾ ਨਾਨਕ ਪਛਤਾ ਨਾ ਗੁਰ ਕੀ ਮੈਤ ਤੂੰ ਲਿਖੀ ਇਆ ਨੀ ਭਗਤ ਬਿਨਾ ਬਾ ਡੂਬੇ ਸਿਆ ਨੇ ਹਰ ਕੇ ਭਗਤ

ਸਰਬ ਸਾਚ ਧਨ ਹਰਿ ਪੂੰਜੀ ਸੰਜ ਕਰਿ ਵਿਆਉ ਹਾਰੀ ਹਾ ਸੁਖ ਦਰਗਾਹ ਜਾਕਾਰ ਸਰਬ ਨਿਰੰਤਰੀ ਕੋ ਦੇਹ ਕਹੁ ਨਾਨਕ ਜਾ ਕੇ ਮਸਤਕ ਲੇਖੇ ਕੁਜਾ ਬੀ ਕੁਸਲਾਹੀ ਏਕ ਸਿਮਰੇ ਕੁਮਾਰਾਹੀ ਕੇ ਗੁਣ ਗਾਉ ਅਨੰਤ ਮਨ ਤਨ ਜਾ ਬੀ ਏਕ ਭਗਵੰਤੀ ਕੁ ਏਕ ਏਕ ਹਰਿ ਆਪ ਪੂਰਨ ਪੂਰਹਿ ਪ੍ਰਭ ਆਪ ਅਨਕ ਵਿਸਥਾਰੀ ਇਕ ਦੇ ਭਾਈ ਕਾਰਾਧ ਪ੍ਰਾਸ਼ਤ ਗਏ ਮੰਤ ਨੇ ਅੰਤਰੀਕ ਪ੍ਰਵਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾ ਦਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਅ ਤਉ ਸਰਣ ਆਯੁ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੀਵ ਹਰਨਾਮ ਸਾਧ ਜਨਕ ਮਾਂਗਾ ਧੂਰ ਉਪਾਰ ਬ੍ਰਹਮ ਸਰਦਾ ਪੁਰ ਸਦਾ ਸਦਾ ਪ੍ਰਭ ਕੇ

ਕਾ ਨਾਮ ਪ੍ਰਭ ਸਾਰ ਪ੍ਰਭ ਕੁਦਰਤ ਮਹਾ ਸੁਖ ਹੋਏ। ਹਰ ਹ ਪਾਵ ਵਿਰਲਾ ਕੋਈ ਜਿਨ ਚਾਖਿਆ ਸੇ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਪੁਜਾ ਚਾਹੁ ਸਾਧ ਪ੍ਰਸੰਗ ਪਰੇ ਸਰਣਾਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾ ਗੁੜ ਭਾਗੀ ਜਪਿਆ ਪ੍ਰਭ ਸੂਰਜ ਨਾਨਕ ਨਾਮ ਰਤੀ ਸੁਖ ਹੋਏ। ਸੇਵਕ ਮਨਸਾ ਪੂਰੀ ਪਈ ਸਾਧੂ ਪ੍ਰਤੀ ਨਿਰਮਲ ਮਾਤ ਲਈ ਜਨ ਕਾਉ ਪ੍ਰਭ ਹੋਏ ਉਦਯਾਲ। ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਮਰਨ ਦੁਖ ਭਰਾਮ ਗਏ ਆਇਸ਼ ਪੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾ ਦਿਨ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਏ। ਸੁਖ ਬਿਸਰੈ ਜੇ ਕਾਲ ਨਾ ਪਾਨ ਸੁਖ ਬਿਸਰੈ ਜੇ ਕੀਆ ਜਾਨ ਸੁਖ ਬਿਸਰੈ ਜਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੀ ਜੀਵਨ ਜੀਆ ਸੋ ਕਿਉਂ ਬਿਸਰੈ ਜੀ ਅਗਨ ਮਹਾਂ ਰਾਖੈ ਗੁਰੂ ਪ੍ਰਸਾਦ ਕੋ ਬਿਰਲਾ ਰਾਖੈ ਸੋ ਕਿਉਂ ਬਿਸਰੈ ਜੀ ਵਿਕਤੀ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰੂ ਪੁਰਾ ਤਾ ਦੇਹਾ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਹੋ ਅਬਰਹ ਨਾਮ ਜਪਾਵ ਹੋ ਭਗਤ ਭਾਗ ਤਰਿਓ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਗੁੜਤ ਜਾਤ ਪਾਇ ਵਿਸਰਾਮ ਸਕਲ ਦੁ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਗੁਣਤਾ ਸੁਭਜ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨਾਂਤਰ ਹੀ ਸਵਾਗ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਕਸਾ ਸਾਧ ਚਰਨ ਧੋਏ ਭਗਤ ਜਾਨਾ ਕੈ ਮਨ ਧਨ ਰੰਗ ਬਿਰਲਾ ਕੋ ਪਾਵਾ ਸੰਗਿਕ ਵਸ ਦੀਜਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਿਆ ਦਾ ਕੀ ਉਪਮਾ ਕਹੀ ਨਾ ਜਾਈ ਨਾਨਕ ਰਹੇ ਅਸਰ ਸਮਾਈ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾ

ਨੀਚ ਅਜਾਨ। ਨਾਨਕ ਤੁਮਰੀ ਸਰਣ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਈ। ਕਨਿਮ ਹਰਿ ਕੇ ਗੁਣ ਗਾਏ, ਅਨਕਰਾਜ ਭੋਗ ਬੜੇ ਆਈ। ਹਰਿ ਕੇ ਨਾਮ ਕਥਾ ਮਨ ਪਾਈ, ਬਹੁ ਪੂਜਨ ਕਾ ਪ੍ਰਸੰਗੀਤ। ਰਸਨਾ ਜਾਪਤੀ ਹਰਿ ਹਨਜੀਤ, ਭਲੀ ਸੋ ਕਰਨੀ ਸੋਭਾ ਧਨਵੰਤ। ਹਿਰਦੈ ਵਸੇ ਪੂਰਨ ਗੁਰਵੰਤ, ਸਾਧ ਸੰਗ ਪ੍ਰਗਤਿ ਹੁਨ ਵੈਸ। ਸਰਬ ਸੁਖ ਨਾਨਕ ਪ੍ਰਕਾਸ ਲੋਕ, ਸਰਗੁਣ ਨਿਰਗੁਣ ਨਿਰੰਕਾਰ। ਸੋਨ ਸਮਾਧੀ ਆਪ ਆਪਨ ਕੀਆ, ਨਾਨਕਾ ਪਿਹੀ ਫਿਰ ਜਾਪ। ਅਸ਼ਟਪਦ ਜਬ ਅਕਾਰੀ ਹੁਕਾਸ਼, ਨਾਮ ਦ੍ਰਿਸ਼ਟੀ ਤਪ ਆਪਨ ਤਬ ਕਹਿਤੀ ਹੋ, ਜਬ ਤਾਰੀ ਆਪਨ। ਸੋਨ ਸਮਾਧ ਤਬ ਵੈਰ ਵਿਰੋਧ, ਕਿਸ ਸੰਕਮਾਤ ਜਬ ਇਸਕਾ ਵਰਣ ਚਿਹਨ ਨਾ ਜਾਪਤ। ਤਬ ਹਰ ਸੋਗ ਕਹ ਕਿਸੇ ਵਿਆਪਤ, ਜਬ ਆਪਨ ਆਪ ਆਪਾਰ ਬ੍ਰਹਮ। ਤਬ ਮੋਹ ਕਹ ਕਿਸੋਤ ਪਰਮ, ਆਪਨ ਖੀਲਾ ਵਰਤੀ ਜਾ। ਨਾਨਕ ਕਰਨਿਆ ਨਾ ਦੂਜਾ, ਜਬ ਹੋਤ ਪ੍ਰਭ ਕੇਵਲ ਧਨੀ। ਤਾ ਬੰਧ ਮੁਕਤ ਕਹੋ ਕਿਸ ਕੋ ਗਨੀ, ਜਾ ਵੀ ਕਹ ਹਰ ਅਗਮ ਅਪਾਰ। ਤਬ ਨਰਕ ਸੁਰਗ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਈ। ਤਬ ਸਿਵ ਸਕਤ ਕਹੁ ਕਿਤ ਠਾਈ,

ਬਾਬਨ ਸੁਭਾਵਨ ਸੰਗ ਬਨਾਈ ਤਾਬ ਕਵਨ ਮਾਇ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਬੀਤ ਗਦੇਵ ਕਹ ਕੁਚੀਨ ਜਬ ਆਪਨ ਆਪ ਆਪੁਰ ਤਾਰ ਤਉ ਸਗਨ ਅਵ ਸਗਨ ਕਹ ਵਿਚਾਰ

ਸਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਣਨੇ ਹਾਰ ਆਪ ਹੀ ਕਾਵਿ ਸਤਾਰ ਜਾਂ ਤਿਸ ਪਾਵਤ ਸ੍ਰਿਓ ਪਾਇ ਆਪਣਾ ਪਾਣ ਲੈ ਸਮਾਜ ਤੁਮ ਤੇ ਭਿੰਨ ਕਿਛੁ ਹੋਏ ਆਪਣਾ ਸੂਤ ਸਭ ਜਗਤ ਪਰੋਏ ਜਾਕੁ ਪ੍ਰਭ ਜੀਓ ਆਪ ਜੈ ਸਜਣਾ ਸੋਇ ਜਨ ਪਾਇ ਸੋ ਸਾਮ ਦਰ

ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖਤ ਨਾਹੀਂ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਟੈ ਅਹੰਕਾਰ ਤਿਸ ਜਨ ਕਾ ਕੋਇ ਨਾ ਪਹੁੰਚਨਾਰ ਸਿਰ ਉਪਰ ਠਾਡਾ ਗੁਰ ਸੂਰੈ ਨਾਨਕ ਤਾ ਕੀ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੰਹਾਰ ਰੂਪ ਤਾਨ ਸੇਵਾ ਸੇਵ ਪਰਵਾਨੰਤਰ ਜਾਮੇ ਪੁਰ

ਪਾਸ ਹਰਿ ਕਿਰਪਾਤੀ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਕਟਮਾਹੀ ਅਨਕਰੰਗ ਨਾਨਾ ਦ੍ਰਿਸ਼ਟਾਹੀ ਨਾਉ ਨੇਦੇ ਅੰਮ੍ਰਿਤ ਪ੍ਰਭ ਕਾ ਨਾਮ ਦਿਹੀ ਮੈਂ ਸਕਬਿਸਰਾ।

ਸਾ ਸੰਤ ਜਨ ਕਾ ਪੀਖਸਾ ਬ੍ਰਹਮ ਸੰਤ ਜਨ ਕਾ ਹਿਰਦਾ ਸਭ ਧਰਮ ਸੰਤ ਜਨ ਸੁਨਿਹ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਹਿਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨ ਲੈ ਕਰਨ ਕਰਮ ਨਾਰ ਪ੍ਰਭ ਜਾਣੇ ਅੰਤਰ ਬਸੀ ਬਾਹਰ ਪਿਓ ਹੀ ਨਾਨਕ ਦਰਸ਼ਨ ਦੀਕਸ਼ਾ ਮੋਹੀ ਆਪ ਸਤ ਕੀਆ ਸਭ ਸਤ ਤਿਹ ਪ੍ਰਭ ਦੀ ਸਗਲੀ ਉਤਪਾਤ।

ਨਿਧਾਨ ਕੁਦਰੇ ਤਿਨਕਾ ਸਾਥੀ ਸਰਨ ਯੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਪਏ ਸਬਰੀ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਾਈ ਗੁਰਦੀਵ ਪੂਰਨ ਹੋਏ ਸੇਵਕ।

ਸਤਿਗੁਰ ਸਾਧ ਕਿਨੇ।

सुकहु टल गुर से।

ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਤਨਾਮ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਗਾਇਆ ਚਾਰ ਗਾਵਾ ਕੋ ਵਿਦਿਆ ਵਿਖਮ ਵਿਚਾਰ ਗਾਵਾ ਕੋ ਸਾਜ ਕਰੇ ਤਨ ਖੇ ਗਾਵਾ ਕੋ ਜੀ ਲੈ ਫਿਰ ਦੇ ਗਾਵਾ ਕੋ ਜਾਪੈ ਦਿਸੈ ਦੂਰ ਗਾਵਾ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ ਆਖੇ ਮੰਗਹਿ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਆ ਜਿਤ ਦਿਸਾ ਦਰਬਾਰ ਮੂੰਹ ਹਾਉ ਕੇ ਬੋਲਣ ਬੋਲੀਆ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਆ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਓ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਨੇ ਕੇ ਨਾਏ ਕਰੀ ਜੇਤੀ ਸਿੱਠ ਭਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆ ਨਾਲ ਚੱਲੈ ਸਭ ਕੋਈ ਚੰਗਾ ਨਾਉ ਰਖਾਇਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਤ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੈ ਸੁਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਸਿਓਂ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨਾ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵ ਹੀ ਮੋਖ ਦੁਆਰ ਮੰਨਾ ਪਰਵਾਰਾ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੇ ਸੁਖ ਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਾ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸ ਤੇ ਭਾਰ ਤਲਾ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ
ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਜਪ ਸੰਖ ਭਾਉ, ਅਸੰਖ ਪੂਜਾ ਸੰਖ ਤਪ ਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਭਗਤ ਸਾਰ, ਸੰਖ ਮੋਹ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਨ, ਅਖਰਾ ਸਿਰ ਸੰਜੋਗ ਵਖਾਨ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰਿਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰਿਆ ਮਤ ਪਾਪਾ ਕਾ ਸੰਗੋ, ਧੋਪੈ ਨਾਵਾ ਕਾ ਰੰਗ, ਪੁੰਨੀ ਪਾਪੀ ਆਖਨ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਖ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਰੁਤੀ ਮਾਹੋ ਕਵਨ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਨ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਨ, ਥਿਤ ਵਾਰ ਨਾ ਜੋਗੀ ਜਾਣਾ, ਰੁਤਮਾ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾਲਾ ਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ, ਅੱਗਾ ਗਿਆ ਨਾ ਸੁਹੈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਔੜਕ ਔੜਕ ਭਾਲ ਥੱਕੇ, ਵੇਦ ਕਹਿਣਕ ਵਾਤ, ਸਹਿਸ ਅਠਾਰੇ ਕਹਿਣਕ ਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣਾ ਆਪ, ਸਾਲਾ ਹੀ ਸਾਲਾ ਹੇ ਇਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹਾ ਪਵੇ ਸਮੁੰਦ ਨਾ ਜਾਣੀਆ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਛੇਤੀ ਮਾਲ ਧਨ, ਕੀੜੀ ਤੁਲਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੀ, ਅੰਤਨਾ ਸਿਫਤੀ ਕਹਿਣ ਨਾਂਤ, ਅੰਤਨਾ ਕਰਨਾ ਦੇਣ ਨਾਂਤ, ਅੰਤਨਾ ਵੇਖਣ ਸੁਣਨ ਨਾਂਤ, ਅੰਤਨਾ ਜਾਪੈ ਕਿਆ ਮਨ ਮੰਤ, ਅੰਤਨਾ ਜਾਪੈ ਕੀਤਾ ਆਕਾਰ, ਅੰਤਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣਾ ਕੋਏ, ਬਹੁਤਾ ਕਹੀਆ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣਾ ਸੋਏ, ਜੇਵਡ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਥਮਾਏ, ਕੇਤੇ ਮੰਗੇ ਜੋ ਦੇ ਪਾਰ, ਕੇਤਿਆ ਗਿਣਤਨ ਹੀ ਵਿਚਾਰ, ਕੇਤੇ ਖਪ ਟੁੱਟੇ ਵਿਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂ ਸਦ ਮਾਰ, ਇਹ ਪੇ ਦਾਤ ਤੇਰੀ ਦਾਤ ਆਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਾ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣਾ ਜੇਤੀਆ ਮੋਏ ਖਾਏ, ਆਪੇ ਜਾਣਾ ਆਪੇ ਦੇ, ਆਖੇ ਸੇ ਪੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਅਮੁੱਲ ਆਵੇ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ, ਮੁੱਲ ਬਖਸ਼ੀਸ ਅਮੁੱਲ ਨਿਸ਼ਾਨ।
ਅਮੁੱਲ ਕਰਮ ਮੁੱਲ ਫੁਰਮਾਨ, ਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀਤਾ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੇਤੇ ਆਖੇ ਆਖਨ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇੱਥੇ ਕੀਤੇ ਹੋਰ ਕਰੇ ਹੇ, ਤਾਖ ਨਾ ਸਕੇ ਕੇਈ ਕੇ, ਜੇਵਲ ਭਾਵੈ ਤੇਵਲ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖੈ ਬੋਲਵੇ ਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੀ, ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਨ ਹਾਰੀ, ਕੇਤੇ ਰਾਗ ਭਰੀ ਸਿਉ ਕਹੀਅਨ, ਕੇਤੇ ਗਾਵਨ ਹਾਰੀ, ਗਾਵੇ ਤੋਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੀ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਤ ਪੰਨਰ ਕੀਸਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅਰਸਾ ਤੀਰਥ ਨਾਲੇ, ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿ ਨਿਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਿਭੂਤ, ਕਿੰਥਾ ਕਾਲ ਕੁਵਾਰੀ, ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ਼ ਤਿਸਾ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੋ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਜੋ ਦੁਕਾਰ ਚਲਾਵੇ, ਲਿਖੇ ਆਵੇ ਭਾਗ, ਆਦੇਸ਼ ਤਿਸਾ ਆਦੇਸ਼, ਆਦ ਨੀਲ ਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਵਾ ਚਲਾਵੈ, ਜਿਵ ਹੋਵੈ ਫੁਰਮਾਨੋ, ਵੇਖੈ ਉਨਾ ਨਦਰ ਨਾ ਆਵੈ, ਬਹੁਤਾ ਹੋ ਵਿਡਾਨ, ਆਦੇਸ਼ ਤਿਸਾ ਆਦੇਸ਼, ਆਦ ਨੀਲ ਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸਾ ਆਦੇਸ਼, ਆਦ ਨੀਲ ਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬਹੁ ਲੱਖ ਹੋਹੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹੇ ਪਤ ਪਵੜੀਆ ਚੜੀਆ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਸੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਹੁਕਮ ਨੀਚ ਨਾ ਕੋਈ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਾਇਆ ਜਾਪੈ ਜਾਏ, ਧਰਮ ਖਾਨਕਾ ਇਹੋ ਧਰਮ ਗਿਆਨ ਖਾਨਕਾ, ਆਖੋ ਕਰਮ ਕੇਤੇ ਪਾਉਣ ਪਾਣੀ, ਵੈ ਸੰਤਰ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ,
ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਅਨੰਤ ਗਿਆਨ ਖਾਨ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਮਨੋਦ ਕੋਡ ਆਨੰਦ ਸ਼ਰਮ ਖਾਨ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪੁੱਛੈ ਪਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਪਾਰਪੂਰ ਤਿੱਥਾ ਸੀ ਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋ ਕਰੀ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਨ ਤਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਤਨਾ ਕਰਲਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖਲਾਗਨ ਤਪ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ। ਛਾਪੈ ਛਾਨਪੈ ਪ੍ਰਸਾਦ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਣ ਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹਾ। ਚੱਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤਰ ਭਵਨ ਮਹੀ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਨ ਕੈ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾ ਛਨ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਨੂਪੇ, ਨਮਸਤੰ ਭੇਖੇ, ਨਮਸਤੰ ਲੇਖੇ, ਨਮਸਤੰ ਕਾਏ, ਨਮਸਤੰ ਜਾਏ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਨਾਮੇ, ਨਮਸਤੰ ਠਾਮੇ, ਨਮਸਤੰ ਕਰਮ, ਨਮਸਤੰ ਧਰਮ, ਨਮਸਤੰ ਨਾਮ, ਨਮਸਤੰ ਧਾਮ, ਨਮਸਤੰ ਜੀਤੇ, ਨਮਸਤੰ ਪੀਤੇ, ਨਮਸਤੰ ਬਾਹੇ, ਨਮਸਤੰ ਅਟਾਹੇ, ਨਮਸਤੰ ਬਾਹੇ, ਨਮਸਤੰ ਅਟਾਹੇ, ਨਮਸਤੰ ਨੀਲੇ, ਨਮਸਤੰ ਨਾਦੇ, ਨਮਸਤੰ ਛੇਦੇ, ਨਮਸਤੰ ਗਾਦੇ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏ ਕੈ, ਨਮਸਤੰ ਅਨੇਕੈ, ਨਮਸਤੰ ਭੂਤੇ, ਨਮਸਤੰ ਅਜੂਤੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਗੂਤੇ, ਨਮਸਤੰ ਲੋਕੇ, ਨਮਸਤੰ ਸੋਕੇ, ਨਮਸਤੰ ਨਿਰਤਾਪੇ, ਨਮਸਤੰ ਤਾਪੇ, ਨਮਸਤੰ ਤਰਮਾਨੇ, ਨਮਸਤੰ ਨਿਧਾਨੇ, ਨਮਸਤੰ ਗਾਹੇ, ਨਮਸਤੰ ਅਬਾਹੇ, ਨਮਸਤੰ ਤਰਵਰਗੇ, ਨਮਸਤੰ ਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੂਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਰਾਸਰੇ, ਨਮਸਤੰ ਜਾਤੇ, ਨਮਸਤੰ ਪਾਤੇ, ਨਮਸਤੰ ਮਜਬੇ, ਨਮਸਤਸਤਜਬੇ, ਦੇਸੰ ਦੇਸੇ, ਨਮਸਤੰ ਭੇਸੇ, ਨਮਸਤੰ ਨਿਰਦਾਮੇ, ਨਮਸਤੰ ਨਿਰਵਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਖਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸਤ ਦੇਵੈ, ਨਮਸਤੰ ਭੇਵੈ, ਨਮਸਤੰ ਜਨਮੇ, ਨਮਸਤੰ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਵਰਨੇ, ਨਮਸਤੰ ਮਰਨੇ, ਨਮਸਤੰ ਜਰਾਰਮ, ਨਮਸਤੰ ਕਰਤਾਰਮ, ਨਮੋ ਸਰਵ ਧੰਦੇ, ਨਮੋ ਸਤ ਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਵਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛਨ ਪੈ ਪ੍ਰਸਾਦ, ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਅਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਝ ਹੈ ਜੰਝ ਹੈ ਮੀਕ ਹੈ ਰਪੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਲੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸ਼ੋਕ ਹੈ ਅਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛਨ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਤੇ ਸਮਸਤੀ ਬਬੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪ੍ਰਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਅਰਧ ਅਰਧੰ ਅੰਗ ਅੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੋਸਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਸ਼ੇਦੀ ਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੇਸ ਹੈ ਭੁਜੰਗ ਪ੍ਰਜਾ ਛਨ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਰਨਾਥੇ ਨਮਸਤੰ ਪ੍ਰਮਾਥੇ ਨਮਸਤੰ ਅੰਗੰਜੇ ਨਮਸਤੰ ਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ
ਨਮੋ ਸਾਹਾ ਸਾਹੇ, ਨਮੋ ਮਾਹਾ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੁੱਖ ਰੋਕੇ, ਨਮੋ ਸੋਕ ਸੋਕੇ, ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਨਮੋ ਸਰਵ ਜੀਤੰਗ, ਨਮੋ ਸਰਵ ਭੀਤੰਗ, ਨਮੋ ਸਰਵ ਗਿਆਨੰਗ, ਨਮੋ ਪਰਮਤਾਨੰਗ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦਰਿਸੰਗ, ਨਮੋ ਸਰਵ ਕ੍ਰਿਸੰਗ, ਨਮੋ ਸਰਵ ਰੰਗੇ ਤ੍ਰਿਭੰਗੀ ਨੰਗੇ, ਨਮੋ ਜੀਵ ਜੀਵੰਗ, ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਨਾਸੀ ਸਦਾ ਸਰਵਦਾਰਿਤ ਸਿਧੰਗ ਨਿਵਾਸੀ ਚੜ ਪ੍ਰਸ਼ੰਤ ਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮ ਲਾਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸੰਤ ਪੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖੇ ਪਾਰ ਸਰਬਮਾਨ ਤਰਮਾਨ ਦੇ ਭੇਵ ਆਦੋਦਾਰ ਸਰਬਪਾਲ ਸਰਬ ਕਾਲ ਸਰਬ ਕੋਪਨ ਕਾਲ ਜਤਰ ਤਤਰ ਬਰਾਜੀ ਅਵਧੂਤ ਰੂਪ ਰਸਾਲ ਨਾਮ ਥਾਮਣਾ ਜਾਤ ਜਾਕਾ ਰੂਪ ਰੰਗ ਨਾਰੇਖ ਆਦਿ ਪੁਰਖ ਅਧਾਰ ਮੂਰਤ ਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾ ਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਨਰਾਗ ਨਾਮ ਕਾਮ ਵਿਹੀਨ ਭੇਖ ਧਾਮ ਨ ਜਾਏ ਸਰਬਮਾਨ ਸਰਬਤਰ ਮਾਨ ਸਦਾ ਮਾਨ ਤਪਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਹਰੇਕ ਦੇਵ ਭੇਵ ਨਾ ਜਾਣਹੀ ਜੇ ਬੇਦ ਔਰ ਕਤੇਪ ਰੂਪ ਰੰਗ ਨਾ ਜਾਤ ਪਾਸੂ ਜਾਣਹੀ ਕੇ ਦੇਵਤਾ ਆਤਮਾਤ ਨਾ ਜਾਤ ਜਾਖਰ ਜਨਮ ਮਰਨ ਬਹੀ ਚੱਕਰ ਬੱਕਰ ਫਿਰਿਆ ਚੱਤਰ ਚੱਕ ਮਾਨਹੀ ਪੁਰਤੀ ਲੋਕ ਚੌਧਹੀ ਕੇ ਵਿਖਿਆ ਜਾਗ ਜਾਪ ਹੀ ਜੇ ਜਾਪ ਆਦਿ ਦੇਵਨਾਦ ਮੂਰਤ ਥਾਪਿਓ ਸਭੈ ਜੇ ਤਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖੇ ਪਾਰ ਸਰਬ ਸਰਚਿਓ ਸਵਯੰਭ ਘਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ਼ ਧਰਮ ਧਾਮ ਸੁਭਰਮ ਰਹਿਤ ਭੂਖ ਲੱਖ ਭੇਸ ਅੰਗ ਰੰਗ ਨ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਿਆ ਨੇ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾ ਸਰਬ ਗਨਪਾ ਸਰਬ ਹਨਪਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਯਾਰ ਰੇਖ ਪਰਮ ਵੇਦ ਪੁਰਾਣ ਜਾਕੇ ਨੀਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵ ਚਿਤ ਮਦ ਭਾਰ ਸੰਤ ਪੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਨਾਂਗਲ ਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹ ਸਾਹਾਨ ਸਾਵ ਰਾਜ ਆਨ ਰਾਜ ਪਾਨਾਨ ਭਾਨ ਦੇ ਬਾਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲਨ ਕਾਰਨ ਕਾਲਾਨ ਕਾਲਨ ਭੂਤ ਅੰਗ ਆਭਾ ਪੰਗ ਅਤ ਮਿਥ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਤ ਦੁੱਤ ਪ੍ਰਚਾਲ ਮਿਤ ਗਾਟ ਖਾਨ ਲੈ ਸਿਆ ਕਰਮ ਦੇਸਿਆ ਧਰਮ ਸਰਬਾ ਪ੍ਰਨਾਢਿਆ ਡੰਡ ਬਾਡਿਆ ਚਾਚੀ ਛਨ ਪਿਆ ਪ੍ਰਸਾਦ ਗੋਬਿੰਦੇ ਮੋਕੰਦੇ ਉਦਾਰੀ ਅਪਾਰੀ ਹਰੀਅੰਗ ਕਰਿਅੰਦਰ ਨਾਮੇ ਕਾਮੇ ਭੁਜੰਗ ਪ੍ਰਜਾ ਛਨ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਚਤਰ ਚੱਕਰ ਕਾਲੇ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛਾਂਦਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਜਨਮ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਕਰਿਸੈ ਭਗਵਤੀ ਸਨ ਪੈ ਪ੍ਰਸਾਦ ਕਥਤੇ ਕਿਆ ਸਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੇ ਅਵਧੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜਨ ਪ੍ਰਭਾ ਹੈ ਕਿ ਧਰਮ ਤੁਝਾ ਹੈ ਕਿਆ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕਿਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮ ਸਰੂਪੈ ਕਿਨ ਭਉ ਅਨੂਪੈ ਕਿ ਆਦਿ ਅਦੇਵੈ ਕਿ ਆਪ ਭੇਵ ਹੈ ਕਿ ਚਿਤਰੰਗ ਬਹੀਨਾ ਕਿ ਇੱਕ ਅਧੀਨਾ ਕਿ ਰੋਜੀ ਰਜਾਕੈ ਰਹੀ ਮੇਰੇ ਹੈ ਕਹਿ ਕਿ ਪਾਪ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗਨਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਾ ਸਦਾ ਪ੍ਰਧਾਨਾ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ
ਕਿ ਸਰਬੱਤਰ ਭਾਨਾ, ਕਿ ਸਰਬੱਤਰ ਮਾਨਾ, ਕਿ ਸਰਬੱਤਰ ਇੰਦਰਾ, ਕਿ ਸਰਬੱਤਰ ਚੰਦਰਾ, ਕਿ ਸਰਬੰਗ ਕਲੀ ਮੈਂ, ਕਿ ਪਰਮੰਗ ਪਹੀ ਮੈਂ, ਕਿ ਆਕਲ ਅਲਾਮਾ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂ ਹੈ, ਤਮਾਮਲ ਰਜੂ ਹੈ, ਹਮੇਸੁਲ ਸਲਾਮੈ, ਸਲੀਖੁਤ ਮਦਾਮੈ, ਗਨੀਮੁਲ ਸਕਸਤਾ, ਗਰੀਬੁਲ ਪਰਸਤਾ, ਬੇਲੰਦਲ ਮਕਾਨਾ, ਜਮੀਨੁਲ ਜਮਾਨਾ, ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫੁਲ ਅਜ਼ੀਮੈ, ਰਜ਼ਾਇਕ ਜ਼ਕੀਨੈ, ਨੇਕੁਲ ਤਰੰਗ ਹੈ, ਭੇਦ ਹੈ, ਭੰਗ ਹੈ, ਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤਰਮੁਕਤ ਬਬੂਤ ਹੈ।

ਸਚਦਾਨੰਦ ਸਤਰੰਗ ਪ੍ਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਨਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਪਾਹ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸਧਾਰਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੁਜਾਤ ਨਿਵਾਰੀ ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਪ ਸੀਸ ਨਾ ਜਾਤ ਵਿਚਾਰੀ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਦਾਰੇ ਜੀਤ ਫਰਾ ਸਭ ਦੇਹ ਦਿਸਾਨ ਕੋ ਬਾਜਤ ਢੋਲ ਮਿਰਦੰਗ ਅਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨਿਮ ਅਨੇਕ ਵਸੇਖਾ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾ ਪਾਉਨ ਹਾਰ ਜਤੀ ਜਤ ਧਾਰ ਸਬੈ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸ਼ੁੱਧ ਸੁਪਾਹਾ ਦੁਰੰਤ ਦੁਬਾਹਾ ਸੁਸਾਸਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਹਲੈਂਗੈ ਤੋਰ ਰੀਨ ਮਰੋਰ ਮੁਆਸਨ ਮਾਤੇ ਮੈਂ ਤੰਗਨ ਮਾਨ ਮਿਲਾਂਗੈ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਕ ਕੀ ਧਾਰ ਪਸਈਆ ਤੋਰਤ ਦੇਸ ਮਲਿੰਦ ਮੁਆਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁਵੇਖ ਦਵਈਆ ਦਾਨ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਸ ਨੂੰ ਪ੍ਰਸੰਨ ਫਰੈ ਜਗ ਸਤਰ ਸਬੈ ਅਵ ਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਵ ਜੌਨ ਤਰਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹੇ ਧਰਾਂਗੇ ਕਹਾਂ ਭਿਓ ਜਦੋਂ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਿਸ਼ਾਹ ਕੋ ਸੀ ਸੁਨਵਾਇਓ ਕੋ ਬਤਾਨ ਕੋ ਪੂਜਤ ਹੈ ਪਸਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਛ ਬੇਨਤੀ ਚੌਪਈ। ਅਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭਾ ਤੁਮ ਘਾਵੋ, ਆਪ ਹਾਥ ਦਾ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵ ਸਿੱਖ ਸਭਾ ਕਰਤਾਰਾ। ਮੋਹ ਰੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਾਹ ਬਿਆਸਾ। ਤੁਮਹੇ ਛਾੜ ਕੋਈ ਔਰ ਨਾ ਧਿਆਵੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵ ਸਿੱਖ ਹਮਾਰੇ ਤਾਰੀਆ, ਚੁਣ ਚੁਣ ਸਤਰ ਹਮਾਰੇ ਮਾਰੀਆ। ਆਪ ਹੱਥ ਦਾ ਮੁਜਾ ਬਰੀਆ, ਮਰਨ ਕਾਲ ਕਾ ਤ੍ਰਾਸ ਨਿਵਰੀਆ। ਹੋ ਜੋ ਸਦਾ ਹਮਾਰੇ ਪੱਛਾ, ਸਰੀਅਸ ਧੁਜੋ ਕਰੀਓ ਰੱਛਾ। ਰਾਖ ਲਿਹੋ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵਕੀਓ, ਬੇਦਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾ ਜਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਪਦ ਕੀਓ। ਘੱਟ ਘੱਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਤ ਪਛਾਣ। ਪੀਤੀ ਤੇ ਕੁੰਚਰੇ ਸਤੂਲਾ, ਸਭ ਵਾਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਹੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨਾ, ਘੱਟ ਘੱਟ ਕੇ ਪੜ ਪੜ ਕੀ ਜਾਨਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ। ਜਬ ਆਕਰਖ ਕਰਤ ਹੋ ਕਾਬੂ, ਤੁਮ ਮੈਂ ਮ੍ਰਿਤ ਦੇਹ ਧਾਰ ਸਾਭ ਹੂੰ। ਜੇਤੇ ਬਦਨ ਸ੍ਰਿਸ਼ਟ ਅਵਧਾਰਾ, ਆਪ ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇਰਾ ਨਿਰਾਲਮ, ਜਾਨ ਪਵੇਦ ਭੇਦ ਅਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਖਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾ ਕੋ ਕਰ ਪਾਹਣ ਅਨੁਮਾਨ, ਤਮਹਾ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿ ਸਦਾ ਸੇਵ, ਨਿਰੰਕਾਰ ਕਾ ਚਿੰਤ ਨਹੀਂ ਪਿਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ। ਤੇਤੀ ਤੁਮਰਾ ਲਖਾ ਨ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰਾ। ਏਕ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅਨਲਜ ਜੇਰਜ ਛੇਤ ਜਕੀਨੀ, ਉਤਪਜ ਖਾਣ ਬੌਰ ਰਚ ਦੀਨੀ। ਕਹੂੰ ਕੂਲ ਰਾਜਾ ਹਵੈ ਬੈਠਾ, ਕਹੂੰ ਸਿਮਿਤ ਪਿਓ ਸ਼ੰਕਰ ਕੈਠਾ। ਸਿਗਰੀ ਸਿਸ਼ਟ ਦਿਖਾਏ ਚੰ ਭਵਾ, ਜੁਗਾ ਸਰੂਪ ਸਵਯੰ ਭਵਾ। ਬ੍ਰੱਛਾ ਮੇਰੀ ਤੁਮ ਕਰੋ, ਸਿੱਖਿਓ ਭਾ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨ ਘਾਤਾ। ਜੇ ਅਸਤੋਤਾ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਤ ਹਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਰੱਛਾ ਹੋਈ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਤੈਂ ਤਤਕਾਲਾ। ਕਿਰਪਾ ਦ੍ਰਿਸ਼ ਤਨ ਜਾਹੇ ਨਿਹਾਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸਾ ਸਵੈ ਸਕਾ ਨ ਖੋਈ। ਇੱਕ ਬਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਗ ਤੇ ਰਹਾ। ਖੜਕ ਕੇ ਤੁਮੈਂ ਸਰਨ ਤਿਹਾਰੀ, ਆਪ ਹਾ ਦੈ ਲਿਹੋ ਅਵਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਵਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਆਂ ਕੋ ਛਾ ਕਰਤਾ। ਸ੍ਰੀ ਧੁਰਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਪਲ ਪਾਵੈ, ਸੋਈ ਦੁਖ ਨ ਤਸੈ ਵਿਆਪਤ ਕੋਈ ਲਿਲ। ਸੁਣੈ ਗੁੰਗ ਜੋ ਜਾਹੀ ਸੁਰਸ ਨਾ ਪਾਵਈ। ਸੁਣੈ ਮੂੜ ਚਿਤ ਲਾਏ ਚਤਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ। ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹਾ ਚੌਪਈ। ਸੰਬਤ ਸਤਰਹ ਸੈਸ ਪਨਿੱਛੈ, ਅਰਧ ਸੈਸ ਪੁਨ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਸ ਤੁਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਪਤੀ, ਤੁਮਰੀ ਤਪਤੀ ਕੂਆ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਪੁਰਾਨ, ਅਨੇਕ ਕਹਿ ਮਾਤੀਕ ਨਾ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ

ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੀ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈਆ ਕਹਾ ਨਾਨਕ ਸੁਨਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਡੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਾ ਲਾਗੀ ਕਹਾ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ।

ਹਾਰਿਉ ਕਥ ਕੀ ਕਰੇ ਕਹਾਣੀ। ਕਰੇ ਕਹਾਣੀ ਕਥ ਕੇਰੀ ਕਿਤ ਦੁਆਰਾ ਪਾਈਆ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੈ ਪਾਈਆ। ਹੁਕਮ ਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਾ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਹਿਣਾ ਨਾ ਪਾਇਆ, ਚਤੁਰਾਈ ਨਾ ਪਾਇਆ ਕਹਿ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟੋ ਜਨਮੋ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਹਿਣਾ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਸ ਮਾਲੀ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ, ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਹਿਣਾ ਤੇਰਾ ਆਪਣਾ ਆਪ ਤੂੰ ਜਾਣ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤੋਂ ਪਾਇਆ।

ਚਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਾ ਤਿਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਹਿ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਾਮ ਸਹਿ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਵਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ ਤਿੰਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀ।

ਸਾਰ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰ ਨਾ ਗੁਰ ਬਿਨ ਅਵਰ ਨਾ ਜਾਣਾ ਕੋਏ, ਕਹਾ ਨਾਨਕ ਸੁਣਹੁ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ, ਕੋਈ ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ।

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੀ ਰਸਨਾ ਕਹਿਆ ਕਸ਼ੂ ਨਾ ਜਾਣੀ, ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਈ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਕਤਾ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸੋ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ

ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰੈਨ ਵਿਹਾਣੀ ਗੁਰ ਕਿਰਪਾ ਤੇ ਸੀ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨੂੰ ਆਨੰਦਿਨ ਹਰ ਲਿਵ ਲਾਗਾ ਜਾਗਤ ਰੈਨ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹ ਨਾਨਕ ਏਵਲ ਦਾਤਾ ਸੋ ਕਿਉਂ ਮਨੋ ਵਿਸਾਰੀਆ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤਿ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਣ ਆਏ ਹਰ ਆਪ ਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਤਾ ਜਿੱਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ ਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵੀਸਰੇ ਜਾਂ ਹਰ ਵਸੈ ਮਣ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ।

ਹੋਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਾਹ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈਏ ਸਰਵ ਨੂੰ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਹੋ ਸਾਚਾ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵ ਨਿਕਣਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਵ ਨਵ ਨਿਧ

ਆਪਣਾ ਸੋਈ ਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆਵਹੇ ਸਚੋ ਧਿਆਵਹੇ ਜਾਤ ਉਦਭਾਵਹੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Wait.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why, guru?

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਅੱਜ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਅੱਸੂ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਆਓ ਅੱਸੂ ਦੇ ਮਹੀਨੇ ਦਾ ਜੋ ਉਪਦੇਸ਼ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਈਏ, ਤਾਂ ਕਿ ਸਾਡਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲੀ ਹੋ ਸਕੇ। ਪਾਤਸ਼ਾਹ ਫਰਮਾਨ ਕਰਦੇ

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਸੂ ਦੇ ਮਹੀਨੇ ਬਾਰੇ ਇਹ ਬਖਸ਼ਿਸ਼ ਕਰ ਰਹੇ ਹਨ। ਪਾਤਸ਼ਾਹ ਕਹਿੰਦੇ ਨੇ ਜਦੋਂ ਭਾਦੋਂ ਦੇ ਮਹੀਨੇ ਦਾ ਉਪਦੇਸ਼ ਸਰਵਣ ਕੀਤਾ ਸੀ, ਭਾਦੋਂ ਇਹ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤ।

ਜਿਹੜੇ ਹਿਰਦੇ ਗੁਰੂ ਦੇ ਚਰਨਾਂ ਨਾਲ ਜੁੜਨਗੇ, ਕਿਉਂ ਗੁਰੂ ਹੀ ਰੱਖਣ ਵਾਲਾ ਹੈ। ਨਰਕਾਂ ਦੇ ਵਿੱਚੋਂ ਵੀ ਗੁਰੂ ਨੇ ਰੱਖਣਾ ਹੈ। ਇਸ ਮਨੁੱਖਾ ਜਨਮ ਦੇ ਵਿੱਚ ਗੁਰੂ ਨੇ ਹੀ ਰਹਿਮਤ ਕਰਨੀ ਹੈ। ਜਦੋਂ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਗੁਰ ਰੱਖਣ ਵਾਲਾ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਦੋਂ ਇਸ ਉਪਦੇਸ਼ ਨੂੰ ਕਮਾਇਆ ਫਿਰ ਕੀ ਹੋਇਆ, ਫਿਰ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ। ਬਾਰਾਂ ਮਹਾਂਬਾਣੀ ਦਾ ਜਿਹੜਾ ਜਾਪ ਹੈ ਨਾ, ਇਹ ਇੱਕ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਲੜੀ ਪਰੋਈ ਹੋਈ ਹੈ ਸਾਸ ਸੰਗਤ।

ਇਵੇਂ ਇਵੇਂ ਇਨਸਾਨ ਦੇ ਮਨ ਦੇ ਖਿਆਲ ਵੀ ਬਦਲਦੇ ਨੇ। ਰੁੱਤਾਂ ਦੇ ਤੋਂ ਵੀ ਸਮਝਾਇਆ ਗਿਆ ਹੈ ਕਿ ਮਨ ਦੇ ਖਿਆਲਾਂ ਨੂੰ ਕਿਵੇਂ ਬਦਲਣਾ ਹੈ। ਹੁਣ ਅਸੂ ਦੇ ਮਹੀਨੇ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ। ਕਿਹੜੀ ਕਾਹਦਾ ਪ੍ਰੇਮ ਪੈਦਾ ਹੋ ਗਿਆ? ਪਤਾ ਲੱਗ ਗਿਆ ਕਿ ਸੰਸਾਰ ਦੇ ਵਿੱਚ ਤੇਰਾ ਕੋਈ ਨਹੀਂ ਹੈ ਅਤੇ ਸਿਰਫ ਇੱਕ ਗੁਰੂ ਹੀ ਹੈ ਜਿਹਨੇ ਤੇਰਾ ਸਾਥ ਨਿਭਾਉਣਾ ਹੈ, ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ। ਅਤੇ ਹੁਣ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ। ਕੋਈ ਹਿਰਦਾ ਅਸੁੰਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ। ਪਾਤਸ਼ਾਹ ਕਹਿੰਦੇ ਨੇ ਹੁਣ ਮਨ ਦੇ ਵਿੱਚ ਤਾਂਘ ਪੈਦਾ ਹੋ ਗਏ, ਕਿਸੇ ਨਾ ਕਿਸੇ ਤਰ੍ਹਾਂ ਮੈਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵਾਂ, ਗੁਰੂ ਦੇ ਚਰਨਾਂ ਦੇ ਨਾਲ ਮੇਰਾ ਕੋਈ ਮਿਲਾਪ ਕਰ ਦੇਵੇ।

ਮਨ ਤਨ ਦੇ ਵਿੱਚ ਬਹੁਤ ਪਿਆਸ ਲੱਗ ਗਈ, ਬਹੁਤ ਤਾਂਘ ਲੱਗ ਗਈ, ਕਾਹਦੀ? ਗੁਰੂ ਨੂੰ ਮਿਲਣ ਦੀ। ਕੋਈ ਗੁਰੂ ਦੇ ਨਾਲ ਮਿਲਾ ਦੇਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮਿਲਾਏਗਾ ਕੌਣ? ਕੋਈ ਮਿਲਿਆ ਹੋਇਆ ਹੀ ਮਿਲਾਏਗਾ, ਕੋ ਸਤਨਾਮ।

ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਗੁਰੂ ਨੂੰ ਮਿਲਣਾ ਚਾਹੁੰਦਾ ਹੈ ਨਾ? ਗੁਰੂ ਨੇ ਚਰਨਾਂ ਨਾਲ ਜੁੜੇ ਹੋਏ ਹਿਰਦਿਆਂ ਦੀ ਸੰਗਤ ਕਰ ਲੈ, ਸਾਧੂਆਂ ਦੀ ਸੰਗਤ ਕਰ ਲੈ,

ਸੰਗਤ ਹੈ ਨਾ ਉਹ ਸਹਾਈ ਹੋਏਗੀ, ਕਿਉਂ ਜੁਗਤ ਸਮਝਾ ਦੇਣਗੇ। ਤੇ ਜਿਹੜੇ ਹਿਰਦੇ ਹੇ ਮੇਰੇ ਵਾਹਿਗੁਰੂ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਹਿ ਲਾਗਾਂ ਪਾਏ, ਮੈਂ ਉਹਨਾਂ ਹਿਰਦਿਆਂ ਦੇ ਚਰਨਾਂ ਦੇ ਨਾਲ ਜੁੜ ਜਾਵਾਂ, ਨਮਸਕਾਰ ਕਰ ਦੇਵਾਂ, ਵਾਹਿਗੁਰੂ ਮੈਨੂੰ ਕੋਈ ਤੇਰੇ ਨਾਲ ਮਿਲਾ ਦੇਵੇ। ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ ਬਿਨਾਂ ਤੇਰਿਆਂ ਚਰਨਾਂ ਦੇ ਨਾਲ ਜੁੜਨ ਤੋਂ ਬਗੈਰ ਕਿਤਿਓਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਹਰ ਇੱਕ ਇਨਸਾਨ ਸੁਖ ਭਾਲਦਾ ਹੈ, ਪਰ ਗੁਰੂ ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਅੱਸੂ ਦੇ ਮਹੀਨੇ ਦੇ ਉਪਦੇਸ਼ ਵਿੱਚ ਕਹਿ ਰਹੇ ਨੇ, ਸੁਖ ਲੈਣਾ ਹੈ ਗੁਰੂ ਦੇ ਚਰਨਾਂ ਵਿੱਚ ਆ ਜਾ। ਬਿਨ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਮਹਾਰਾਜ ਤੇਰੇ ਦਰ ਤੋਂ ਬਗੈਰ ਹੋਰ ਕਿਤੇ ਇਹ ਹਿਰਦਾ ਨਾ ਜਾਵੇ, ਕਿਉਂਕਿ ਸੁਖ ਹੀ ਤੇਰਿਆਂ ਚਰਨਾਂ ਵਿੱਚ।

ਜੁੜਨ ਦਾ ਜਿਹੜਾ ਰਸ ਹੈ ਨਾ ਉਹ ਚੱਖ ਲਿਆ, ਉਹ ਹਿਰਦੇ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਗਏ। ਸੇ ਤ੍ਰਿਪਤ ਰਹੇ ਆਗਾਏ, ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਉਹਨਾਂ ਨੂੰ ਸਬਰ ਆ ਜਾਂਦਾ ਹੈ।

ਆਪਣਾ ਆਪਾ ਤਿਆਗ ਦਿੰਦੇ ਨੇ ਤੇ ਇਹ ਅਰਦਾਸ ਕਰਦੇ ਨੇ ਕਿਹੜੀ ਕਿ ਸੱਚੇ ਪਾਤਸ਼ਾਹ ਚਰਨਾਂ ਦੇ ਨਾਲ ਜੋੜ ਆਓ। ਇੱਕ ਵਾਰ ਅਰਦਾਸ ਬੋਲੇਗਾ, ਉਸ ਤੋਂ ਉਪਰੰਤ ਸਾਰਿਆਂ ਨੇ ਬੋਲਣਾ ਹੈ।

ਪਾਤਸ਼ਾਹ ਕਿਰਪਾ ਕਰ ਦਿਓ, ਚਰਨਾਂ ਦੇ ਨਾਲ ਜੋੜ ਲਓ ਮਹਾਰਾਜ, ਹੁਣ ਲੜਨਾ ਲੜ ਲਓ। ਜਿਹੜੇ ਗੁਰੂ ਦੇ ਲੜਨਾ ਲੱਗ ਜਾਂਦੇ ਨੇ, ਜਿਨ੍ਹਾਂ ਨੇ ਗੁਰੂ ਦਾ ਪੱਲਾ ਪਕੜ ਲਿਆ, ਫਿਰ ਗੁਰੂ ਕੀ ਕਰਦੇ ਨੇ? ਕੀ ਕੀਤਾ? ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜ ਲਿਆ, ਗੁਰੂ ਨੇ ਉਹਨਾਂ ਨੂੰ ਕੈਦ ਵਿੱਚੋਂ ਮੁਕਤ ਕਰਾ ਦਿੱਤਾ। ਉਹ ਬਾਹਰ ਆ ਗਏ, ਉਹ 52 ਰਾਜੇ ਬਾਹਰ ਆ ਗਏ। ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਤੂੰ ਗੁਰੂ ਦਾ ਪੱਲਾ ਫੜ ਲੈ, ਗੁਰੂ ਤੈਨੂੰ ਜਨਮ ਮਰਨ ਦੇ ਜਿਹੜਾ ਗੇੜ ਹੈ ਨਾ, ਇਹਦੇ ਵਿੱਚੋਂ ਬਾਹਰ ਕੱਢ ਲੈਣਗੇ। ਤੇਰੇ ਅੰਦਰੋਂ ਮੌਤ ਦਾ ਡਰ ਦੂਰ ਹੋ ਜਾਏਗਾ। ਪਰ ਇੱਕ ਗੱਲ ਦਾ ਖਿਆਲ ਰੱਖੀਂ, ਗੁਰੂ ਦੇ ਪ੍ਰਤੀ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਏ। ਅਸੁਨ ਪ੍ਰੇਮ ਉਮਾਹੜਾ,

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਚਰਨਾਂ ਨਾਲ ਜੋੜ ਲਿਆ, ਜਿਨ੍ਹਾਂ 'ਤੇ ਗੁਰੂ ਨੇ ਰਹਿਮਤ ਕਰ ਦਿੱਤੀ, ਉਹਨਾਂ ਨੂੰ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰ ਦਿੱਤੀਆਂ, ਗੁਰੂ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕਰ ਦਿੱਤਾ, ਸੇ ਵਿਛੜ ਕਤ ਹੈ ਨਾ ਜਾਏ, ਉਹ ਫਿਰ ਗੁਰੂ ਤੋਂ ਦੂਰ ਨਹੀਂ ਜਾਂਦੇ। ਉਹਨਾਂ ਦਾ ਜਿਹੜਾ ਮਨ ਹੈ ਨਾ, ਉਹ ਫਿਰ ਭਟਕਦਾ ਨਹੀਂ, ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ।

ਕਿਉਂ ਗੁਰੂ ਨਾਲ ਜੁੜ ਜਾਂਦਾ? ਉਹ ਗੁਰੂ ਨਾਲੋਂ ਪਿਛੜਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਨਿਸ਼ਚਾ ਆ ਗਿਆ ਕਿ ਬਿਨਾਂ ਪਰਮਾਤਮਾ ਤੋਂ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ। ਕਿ ਗੁਰੂ ਦੀ ਸ਼ਰਨ ਤੋਂ ਬਗੈਰ, ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਬਗੈਰ ਹੋਰ ਕਿਸੇ ਵੀ ਥਾਂ 'ਤੇ ਨਾ ਮੁਕਤੀ ਦੀ ਪ੍ਰਾਪਤੀ ਹੋਣੀ ਹੈ, ਨਾ ਜਨਮ ਮਰਨ ਦਾ ਗੇੜ ਖਤਮ ਹੋਣਾ ਹੈ,

ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਅੱਸੂ ਦੇ ਮਹੀਨੇ ਦੇ ਵਿੱਚ ਜਿਵੇਂ ਮੌਸਮ ਸੁਹਾਵਣਾ ਹੋ ਜਾਂਦਾ ਹੈ, ਰੁੱਤ ਖਿੜਨੀ ਸ਼ੁਰੂ ਹੋ ਜਾਂਦੀ ਹੈ, ਥੋੜ੍ਹੀ ਥੋੜ੍ਹੀ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ, ਇਵੇਂ ਜਿਹੜੇ ਹਿਰਦੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੇ ਨਾਲ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ, ਉਹਨਾਂ ਦਾ ਜੀਵਨ ਸੁਖੀ ਵਸਦਾ ਹੈ, ਉਹ ਹਿਰਦੇ ਸੁਖੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੀ ਮਇਆ ਦਾ ਅਰਥ ਹੁੰਦਾ ਹੈ ਮਿਹਰ, ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ, ਪਾਤਸ਼ਾਹ ਰਹਿਮਤ ਕਰਨ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਾਹੁੜ ਜਨਮ ਨਾ ਆਵਾਂ। ਅੱਸੂ ਦਾ ਮਹੀਨਾ ਸਾਰਿਆਂ ਲਈ ਸੁੱਖ ਸੁੱਖਾਂ ਨਾਲ ਬਤੀਤ ਹੋਵੇ। ਠੀਕ 9 ਵਜੇ 12 ਮਹਾਬਾਣੀ ਦੇ ਜਾਪ ਆਰੰਭ ਹੋਣਗੇ, ਉਪਰੰਤ ਕੀਰਤਨ ਹੋਣਗੇ, ਉਪਰੰਤ ਅਰਦਾਸ ਹੋਏਗੀ। ਆਪ ਜੀ ਨੇ ਜਿੱਥੇ ਤੱਕ ਵੀ ਆਵਾਜ਼ ਜਾ ਰਹੀ ਹੈ ਗੁਰੂ ਘਰ ਵਿਖੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਅਸਕੀ ਵਾਰ ਤੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚਾ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ, ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ।

ਪੈਵੇ ਵਿੱਚ ਚੱਲੇ ਲੱਖ ਦਰਿਆ ਪੈਵੇ ਚਕਨ ਕੱਢੇ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ ਪੈ ਵਿੱਚ ਸਿੱਧ ਬੁੱਧ ਸੁਰ ਨਾ

ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੂ ਨਹੀਂ ਸਭ ਸੁਣੇ ਹੁਣ ਲੋਕ ਸੁਭਾਇਆ। ਸਤਿਗੁਰ ਮਿਲਿਆ ਸਜ ਪਾਇਆ ਜਿਨੇ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

ਸੰਭਾਲੇ ਸਭਨਹਾ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੇ ਬਾਣੇ ਭਗ

ਦਾਨ ਮਹਿੰਡਾ ਤਰੇ ਖਾਗ ਜਿਮਲੈ ਤਮਸਤਕ ਲਾਹੀ ਹੈ ਕੂੜਾ ਲਾਲ ਛੱਡੀ ਹੈ ਹੇਕਮਨ ਲਗ ਧਿਆਈ ਹੈ ਫਲ ਤੇਵੇ ਹੋ ਪਾਈ ਹੈ ਜੇ ਵੇਹੀ ਕਾਰ ਕੁਮਾਹੀ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ ਮਤ ਥੋੜੀ ਸੇਵ ਗਵਾਹੀ ਹੈ ਮਤ ਥੋੜੀ

ਅਨੇਕ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾਹੀਂ ਤੂੰ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮੀਲ ਲਹਿ ਕਾਪੋ ਤੁਧ ਖੁਆਇਆ ਗੁਰ ਕਿਰਪਾ ਦੇ ਜਾਣਿਆ ਜਿੱਥਾ ਤੁਦਿਆ ਬੁਝਾਇਆ ਸਹਿਜੇ

0: ਨੀਰ ਬਸਲੇ ਕੱਪੜੇ ਪੈਰੇ ਤੁਰ ਪਠਾਣੀਆਂ ਮੁਲਕੀ ਆ ਚਾੜੀ ਵੀ ਦੁਸਚਾਰ ਪੜੇ ਗੁਣ ਗੁਣ ਤਾਨ ਤਾਨ ਭਾਓ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ
1: ਸਤਿਗੁਰੂ ਵਿਟੋਹਾ ਰਿਹਾ ਜਿਨ ਮਿਲਿਆ ਖਸਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇ ਤੀਂ ਜਗਤ ਨਿਹਾਲਿਆ ਖਸਮ ਛੋੜ ਦੂਜੇ

ਅਸ ਕਰ ਜਹਿ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ

ਸਤਗੰਢੀ ਸਤਵਟ ਇਹੋ ਜਨੇਉ ਜੀ ਕਾਹੀ ਤਾਂ ਪਾਂਡੇ ਕਤ ਨਾ ਹੋ ਟੁੱਟੇ ਨਾ ਮਨ ਲੱਗੇ ਨਾ ਹੋ ਜਲ ਨ ਜਾਏ ਤਨ ਸੁਮਨ ਸਨਾਨਕਾ ਜੋ ਗਲ ਪਿੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ।

0: ਜਿਨ ਮਨ ਵਸਿਆ ਸੋਏ ਪੌੜੀ।
1: ਤੁਰੇ ਪਲਹਣੇ ਪੂਣ ਵੇਗਾ ਰੰਗੀ ਹਰਨ ਸਵਾਰਿਆ, ਕੁੱਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ। ਚੀਜ਼ ਕਰਨ ਮਨ ਭਾਵਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫੁਰਮਾਇਸ਼ ਖਾਇਆ ਵੇਹ ਮਹਿਲ ਤੁਮਰਨ ਵਿਸਾਰਿਆ।

ਨਾਹੀ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਾ

ਅੱਠ ਸੜ ਤੀਰਥ ਦੇ ਨਾ ਉਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਗੁਜ਼ਰ ਕੇ ਪਰੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ।

ਸੇਵਿਆ ਸੁਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਚਈ ਦਿਲ ਮੀਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਿਹਾਰੀਐ ਤਵੇਹਾ ਪਾਸਾ ਢਾਲੀਐ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਵੰਨ ਵੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਾਰੇ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖ ਤੇਗ ਫਤਿਹ ਵਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਮਹਾਰਾਜ ਜੀਓ, ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ਼੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਕਥਾ ਵਿਚਾਰ ਸੰਪੂਰਨ ਆਸਕ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗੇ ਆਸੀਤ ਪ੍ਰਸਾਦ। ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਮਹਾਰਾਜ ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਅਸੁਨ ਪ੍ਰੇਮ ਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੁਨ ਪ੍ਰੇਮ ਮਾਹੜਾ, ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਾਨ ਆਸਾਰਤ ਬੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਏ ਭਾਈ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜੇਹਾ ਵੀਜੈ ਸੋ ਲੁਣੈ ਮਥੈ ਜੋ ਲਿਖਿਆਸ।

ਮਿਲ ਸਾਧੂ ਪੀਵਣ ਹਾਰ ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ

ਨਰਕ ਨ ਪਾਈਐ। ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮਿਉ ਮਾਹੜਾ ਕਿਉਂ ਮਿਲੀਐ ਹਰਿ ਜਾਇ।

ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੋ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰਿ ਰਾਏ।

ਸੱਚ ਖਰੇ ਸਰਬ ਸੁਖਾ ਨਿਤ ਚਰਨ ਹਾਰ ਭਉ ਜਲ ਵਿਖਮ ਤਰੇ ਪ੍ਰੇਮ ਭਗਤਿਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ

ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰੂ ਜੀ, ਅੱਜ ਅੱਸੂ ਦੀ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਸੰਗਤਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ, ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਬਾਰਾਂ ਮਾਂ ਜੀ ਦੇ ਜਾਪ ਹੋਏ। ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ, ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ

ਲੱਗਿਆ ਸੀਤ ਪ੍ਰਸਾਦ। ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦਾ ਰਹੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਸਾਰਾ ਮਹੀਨਾ ਸੁਖਤ ਸਾਂਧਾਂ ਦੇ ਨਾਲ ਬਤੀਤ ਕਰਾਉਣਾ ਮੇਰਾ ਭਰਿਆ ਸੀ ਅਤੇ ਹੱਥ ਰੱਖਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਵੇਸ਼ ਕਰਨੀ ਸਤਿਗੁਰੂ ਜੀ ਆਪ ਆਪਣੀਆਂ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਸਤਿਗੁਰੂ ਜੀ ਆਪ ਜੀ ਲੰਗਰ ਹਾਲ ਸਤਿਗੁਰੂ ਜੀ ਦੇ ਵਿੱਚ ਜੋ ਵਿਘਨਾਂ ਰੁਕਾਵਟ ਆ ਰਹੀਆਂ ਨੇ ਸਤਿਗੁਰੂ ਜੀ ਕਿਰਪਾ ਕਰਕੇ ਉਹਨਾਂ ਦਾ ਨਾਸ ਕਰਕੇ ਸਤਿਗੁਰੂ ਜੀ ਲੰਗਰ ਹਾਲ ਸੰਗਤਾਂ ਵਾਸਤੇ ਖੋਲ੍ਹਣ ਦੀ ਕਿਰਪਾਲਤਾ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।